ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਏ ਸਾਥ, ਪੜ ਪੜ ਵੇੜੀ ਪਾਈਐ ਪੜ ਪੜ ਗੱਡੀਏ ਖਾ, ਪੜੀਏ ਜਿੱਤੇ ਵਰਸ ਵਰਸ ਪੜੇ ਜੇ ਤੇ ਮਾਸ, ਪੜੀਏ ਜਿੱਤਿਆਰ ਜਪੜੇ ਜੇ ਤੇ ਸਾਸ, ਨਾਨਕ ਲੇਖਕ ਗੱਲ ਹੋਰ ਹੋਮੈ ਚਖਣਾ ਚਾਕ।

ਕਾਲ ਕਿਛੈ ਦੋਸਤੀ ਸਭ ਜਗ ਚਲਨਹਾਰ, ਕੂੜ ਮਿੱਠਾ ਕੂੜ ਮੱਖ ਕੂੜ ਡੋਬੇ ਪੂਰ, ਨਾਨਕ ਵਖਾਨ ਬੇਨਤੀ ਤੁਧ ਵਾਚ ਕੂੜ ਕੂੜ।

ਨਰੀ ਨਾ ਹੋਈ ਬਲਿਹਾਰ ਕੁਦਰਤ ਵਸਿਆ ਤੇਰਾ ਤਨਾ ਜਾਈ ਲਿਖ ਰਹਾ ਜੋ ਅਕਲ ਕਲਾ ਭਰਪੂਰ ਸਵਾਲ ਜਿਨ ਕੀਤੀ ਸੋ ਪਾਰ ਪਿਆ ਕਰਤੇ ਕਿਛ ਕਰਨਾ ਸੋ ਕਰ ਚਾਂਦ ਸ਼ਬਦੰ ਵੇਦ ਸ਼ਬਦੰ ਬ੍ਰਹਮਣਾ ਖੱਤਰੀ ਕਿਰਤ ਸਰਬ ਸ਼ਬਦੰ ਏਕ ਜੇ ਕੋ ਜਾਣੋ ਸੋਈ ਨਿਰੰਜਨ ਦੇਵ ਮਹੱਲਾ ਬਦੀ ਸੁਬਦ ਏ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਵਸਤੇ ਵਸਜ ਕੋ ਜਾਣਾ ਪਿਓ ਨਾਨਕ ਦਾ ਕਰ ਹੈ ਨਿਰੰਜਨ ਦਿਓ।

0: ਰਥ ਮਹੱਲਾ ਪਹਿਲਾ
1: ਕਹੈ ਸਤੰਬਰ ਸਵਾਮੀ ਸੱਚਮੇ ਅਵ ਕੋ ਸਤ ਸਮਾਵੈ ਰਿਗ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਨਾਏ ਲਏ ਪ੍ਰਾਸ਼ਤ ਜਾਹੇ ਨਾਨਕ ਤੋ ਮੁਖੰਤਰ ਪਾਹੇ ਜੁਜ ਮੈਂ ਜੁਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ।

ਪਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿ ਗੁਰੂ ਲੈ ਕੇ ਨਾ ਵੀ ਜਾ ਰਿਹਾ ਕਰ ਕਿਰਪਾ ਪਰ

0: ਤਕ ਫੂਕ
1: ਤਗਨ ਨਾਰੀ ਰੇ ਵਟ ਤਾਗੇ ਤੈ ਤੈ ਪਹਾੜ ਕਰਿਆ ਹੋ
0: ਕੱਢ ਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾ ਇਹੋ ਵਿੜਾ ਮਨ ਅੰਦਾ ਨਾ

ਐ ਸਤਿਗੁਰ ਜੇ ਮਿਲਨ ਤਿਸਨੋ ਸੌਂਪੀ ਪੁੰਜਾ।

ਕਸਮਾਂ ਬਣਾਈਆਂ ਜਿਹਨੂੰ ਨਿਭਾਇਆ ਜਾਂਦਾ ਅਤੇ ਉਸ ਵੇਲੇ ਜੋ ਸਮਾਜ ਉਸ ਵੇਲੇ ਬੀਬੀਆਂ ਭੈਣਾਂ ਰਾ ਉਹ ਬਾਹਰ ਦੀ ਖੁਸ਼ੀ ਹੈ ਜਿਹੜਾ ਹੁੰਦਾ ਉਹਨੂੰ ਫਿਰ ਘੋੜੀਆਂ 'ਚ ਗਾ ਕੇ ਸਾਂਝਾ ਨੂੰ ਗੁਰਬਾਣੀ ਘੋੜੀ ਜਾਏ।

ਰਾਏ। ਮਹਾਰਾਜ ਜੀ ਕਹਿੰਦੇ ਗੁਣ ਰਾਏ ਪਰਮੇਸ਼ਰ ਮਨ ਪ੍ਰੇਮ ਮਤਲਬ ਹੁੰਦਾ ਪ੍ਰੇਮ, ਫਿਰ ਪ੍ਰੇਮ ਦੀ ਬਣ ਗਈ ਜਦੋਂ ਉਹਨੂੰ ਮਿਲ ਕੇ ਹੋਇਆ ਪ੍ਰੇਮ ਦੀ ਭਾਵਨਾ, ਜਦੋਂ ਪ੍ਰੇਮ ਦੀ ਭਾਵਨਾ ਫਿਰ ਹਰ ਮਨ ਤੇ ਆਇਆ, ਫਿਰ ਗੁਰ ਕੀਤਾ ਨਾ ਕੀਤਾ, ਫਿਰ ਇਹ ਜੀ ਆਪਣੇ ਆਪਣੇ ਕੰਨ ਕਿਉਂਕਿ ਵਿਗੜਿਆ ਕੀ ਸੀ ਮਨ ਗੁਰੂ ਦੇ ਹੋ ਕੇ ਰੱਖਤਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੂੰ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਤੂੰ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਪਗਵ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਮ ਦਾਸਾ ਹੀ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਨ ਦਾਵੇ ਤਾਏ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਬ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ

ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਨਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ

ਦਿੱਤਾਨ ਨਿਉਤਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਕਲੰਗੀ ਧਰ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਦੇ ਵਿੱਚ ਬਤੀਤ ਕਰਵਾਵਨਾ। ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ। ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮਾਂ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਮ ਤੇਰੇ ਭਾਣੇ ਸਰਬੱਤ ਦਾ ਭਲਾ। ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਵੋਚ ਹੈ। ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਟੱਕਣ ਕੋ ਪਤ ਮੇਰੀ ਦਾਨਾ ਬਿਨਾ ਸਾਈ ਮੈਂਡਾ ਨਾਨਕ ਤਾਰ ਨਾ ਜਾਣਾ ਤੇਰੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਬ੍ਰਹਮ ਬਿੰਦ ਤਿਸਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵਲਾਈ।

ਜਾ ਕਿਆ ਗੱਭਰੂ ਕਿਆ ਬਿਰਧ ਹੈ ਮਨ ਮੁਖ ਤ੍ਰਿਸ਼ਨਾ ਮੁਖ ਨਾ ਜਾਏ ਗੁਰਮੁਖ ਸ਼ਬਦ ਰਤਿਆ

ਫਿਰ ਭੁੱਖ ਨਾ ਲੱਗੈ ਆਈ, ਨਾਨਕ ਜੇ ਗੁਰਮੁਖ ਕਰੈ ਸੋ ਪਰਵਾਨ ਹੈ, ਜੋ ਨਾਮ ਰਹੇ ਲਿਬ ਲਾਈ। ਪੌੜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ।

ਸੋ ਦਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ, ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਹ ਤੋਂ ਸਮਤ ਬਖਸ਼ਣੀ।

ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਨਰ ਪਰਵਾਹ ਨੂੰ ਹੋਵੇ ਪਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਨੀਚਾਂਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਜਿੱਥੇ ਨੀਚ ਸੰਭਾਲੀਨ ਤਿੱਥੇ ਨਦਰ ਤੇਰੀ ਬਖਸ਼ੀਸ਼। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੇ, ਕਿਸ਼ਨ ਉਤਰਿਆ ਘਰ ਜਿਸ ਜਾਏ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੇ, ਕਿਸ਼ਨ ਉਤਰਿਆ ਘਰ ਜਿਸ ਜਾਏ। ਹਮ ਗਰੀਬ ਮਸਕੀਨ ਪਵ ਤੇਰੇ, ਹਰ ਰੱਖ ਰੱਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਏ। ਮੈਂ ਅੰਦਰਲੇ ਕੀ ਟੇਕ ਤੇਰਾ ਨਾਮ ਖੁੰਦ ਕਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ। ਸੁਖ ਹਉ ਟਲ ਗੁਰ ਸੇਵੀ ਐ, ਆਹਨ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀ ਐ, ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੇਸਾ ਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੇਸਾ ਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ, ਇੱਕ ਸ਼ਬਦ ਲਿਵ ਲਾਏ, ਨਵ ਨਿਧੀ ਅਠਾਰੇ ਸਿੱਧੀ ਪਿੱਛੇ ਲੱਗੀਆਂ ਫਿਰੈ। ਜੋ ਹਰ ਹਿਰਦੇ ਸਦਾ ਵਸਾਏ, ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੇ, ਇੱਕ ਸ਼ਬਦ ਲਿਵ ਲਾਏ, ਨਵ ਨਿਧੀ ਅਠਾਰੇ ਸਿੱਧੀ ਪਿੱਛੇ ਲੱਗੀਆਂ ਫਿਰੈ। ਜੋ ਹਰ ਹਿਰਦੇ ਸਦਾ ਵਸਾਏ, ਬਿਨ ਸਤਿਗੁਰ ਨਾਉ ਨਾ ਪਾਈਐ, ਬੁਝੋ ਕਰ ਵਿਚਾਰ। ਨਾਨਕ ਪੂਰੇ ਪਾਕ ਸਤਿਗੁਰ ਮਿਲੈ,
सुख पाए जुग चार महला तीजा। क्या गब्बरू क्या बिरद है मनमुख तृष्णा पुख ना जाए। गुरमुख शब्दे रत्या शीतल होए आप गवाए। अंदर तृप्त संतोखिया फिर पुख न लग गए आए। नानक जे गुरमुख करे सो परवान है। जो नाम रहे लिवराए पौड़ी हो बलहारी तिन को। जो गुरमुख सिखा जो हर नाम ते आएंदे तिन दर्शन पिखा। सुन कीर्तन हर गुण रवा हर जस मन लिखा। हर नाम सराही रंग सेओ सब किल विख क्रिखा। तन तन सोहावा सो श्रीर थाने है। जिथे मेरा गुरु धरे बिखा।

0: ਵਾਹਿਗੁਰੂ ਜੀ
1: ਵਾਹਿਗੁਰੂ ਵਾਹਿਗੁਰੂ
0: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤੁਧ ਵਾਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਿਗੁਰ ਦਰਸਹਿ ਤਰਹਿ ਉਪਾਏ ਨਾ

0: ಶ್ರಮ ಮಾರ್ಗ ನಿರ್ಭಿರತಿ ಕೀನಸ.
1: ಜುಗು ಜುಗ್ ಅಟಲ್ ದೀನ ಅರ್ದುನಿ ದೇ ಮಾಲಕ ਸਰਵਰੇ ਕਾਇਨਾਤ ਦੇ ਸਾਂਝੇ ਰਹਿਬਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਸਤਿਗੁਰੂ ਜੀ ਨੇ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜਿੱਥੇ ਗੁਰੂ ਕੇ ਕੀਰਤਨੀਆਂ ਪਾਸੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦਿਆਂ ਬਾਣੀ ਦਾ ਰਸ, ਬਾਣੀ ਦਾ ਆਨੰਦ ਮਾਣ ਰਹੇ ਸਾਂ। ਜੋ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੇ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਤਿਗੁਰੂ ਜੀ ਕਾ ਸਰਵਣ ਕੀਤਾ ਸੀ ਕਿ ਬਾਬਾ ਰਾਮ ਕੋਇਰ ਜੀ ਮਾਤਾ ਗੁਜਰੀ ਜੀ ਦੇ ਦਰਸ਼ਨ ਕਰਕੇ, ਮਾਤਾ ਗੁਜਰੀ ਜੀ ਬਾਬਾ ਰਾਮ ਕੋਇਰ ਜੀ ਦੇ ਦਰਸ਼ਨ ਕਰ ਬੜੇ ਪ੍ਰਸੰਨ ਹੋਏ ਅਤੇ ਸਤਿਗੁਰੂ ਪਾਤਸ਼ਾਹ ਜੀ ਨਾਲ ਜਦੋਂ ਮਿਲਾਪ ਹੋਇਆ ਫਿਰ, ਅਤੇ ਉਸ ਵਕਤ ਨਾ ਜੀ ਗੁਰੂ ਸਾਹਿਬ ਨੇ ਬਾਬਾ ਰਾਮ ਕੋਇਰ ਜੀ ਦੀ ਸ਼ੋਭਾ ਅਤੇ ਸਾਰੀ ਵੰਸ਼ ਦੀ ਸ਼ੋਭਾ ਕੀਤੀ। ਸਿੱਖੀ ਦਾ ਮੁੱਢ, ਸਿੱਖੀ ਦਾ ਮੂਲ ਤੱਕ ਗੁਰੂ ਪਾਤਸ਼ਾਹ ਆਖਦੇ ਨਾ ਪ੍ਰਸ਼ੰਸਾ ਕਰਦਿਆਂ ਹੋਇਆ, ਜਦੋਂ ਸਾਰੀ ਦੀ ਸਾਰੀ ਪ੍ਰਸ਼ੰਸਾ ਗੁਰੂ ਪਾਤਸ਼ਾਹ ਜੀ ਨੇ ਬਾਬਾ ਰਾਮ ਕੋਇਰ ਜੀ ਦੀ, ਬਾਬਾ ਰਾਮ ਕੋਇਰ ਜੀ ਦੀ ਵੰਸ਼ ਦੀ ਪ੍ਰਸ਼ੰਸਾ ਕੀਤੀ ਅਤੇ ਬੜੇ ਪ੍ਰਸੰਨ ਹੋਏ, ਉਹਨਾਂ ਦੇ ਕੋਲੋਂ ਆਪਣੇ ਨਾ ਗੁਰੂ ਸਾਹਿਬ ਦੇ ਕੋਲੋਂ ਆਪਣੀ ਵੰਸ਼ ਦੀ ਪ੍ਰਸ਼ੰਸਾ ਸੁਣ ਕੇ ਮਨ ਨੂੰ ਬੜੀ ਖੁਸ਼ੀ, ਬਹੁਤ ਪ੍ਰਸੰਨਤਾ ਮਿਲੀ। ਇਸ ਤਰ੍ਹਾਂ ਜੀ ਗੁਰੂ ਸਾਹਿਬ ਕੋਲ ਰਹਿ ਕੇ ਉਹਨਾਂ ਨੇ ਸਮਾਂ ਬਤੀਤ ਕੀਤਾ। ਚਾਰ ਦਿਨ ਜਦੋਂ ਲੰਘੇ ਅਤੇ ਫਿਰ ਸਾਰੀ ਸੰਗਤ ਜਿਹੜੀ ਹੁਣ ਬਾਬਾ ਰਾਮ ਕੋਇਰ ਜੀ ਦੀ, ਉਹ ਵੀ ਉੱਥੇ ਪਹੁੰਚ ਗਈ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਉਹਨਾਂ ਦੇ ਰਹਿਣ ਵਾਸਤੇ ਸੋਹਣਾ ਪ੍ਰਬੰਧ, ਸੋਹਣਾ ਇੰਤਜ਼ਾਮ ਭਾਈ ਸਾਹਿਬ ਨੇ ਕਰਵਾਇਆ। ਅਗਾਂਹ ਕਿਵੇਂ ਤਨ ਗੁਰੂ ਕਲਗੀਧਰ ਸਾਹਿਬ ਜੀ ਹੋਰ ਬਖਸ਼ਿਸ਼ਾਂ ਨੇ ਜਿਹੜੀਆਂ ਉੱਥੇ ਕਰਦੇ ਨੇ, ਔਰ ਕਿਹੜੇ ਕਿਹੜੇ ਕੌਤਕ ਨੇ ਜਿਹੜੇ ਸਤਿਗੁਰੂ ਜੀ ਨੇ ਉੱਥੇ ਵਰਤਾਏ, ਅਤੇ ਕਿਵੇਂ ਬਾਬਾ ਰਾਮ ਕੋਇਰ ਜੀ ਦੇ ਜੀਵਨ ਦੇ ਅੰਦਰਲਾ ਜਿਹੜਾ ਸਹਿਜ ਹੈ ਉਸ ਸਹਿਜ ਨੂੰ ਪ੍ਰਗਟ ਕੀਤਾ, ਪ੍ਰਗਟਾਇਆ। ਆਓ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ, ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਮਨ ਬਿਰਤੀਆਂ ਇਕਾਗਰ ਕਰਦਿਆਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਨੂੰ ਅਗਾਂਹ ਤੋਰਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਗੁਰੂ ਪਾਤਸ਼ਾਹ ਦੇ ਅੱਗੇ ਪੇਟਾਵਾਂ ਰੱਖ ਕੇ ਅਤੇ ਸਤਿਗੁਰੂ ਦੇ ਦਰਸ਼ਨ ਕੀਤੇ ਨਾ। ਸਤਿਗੁਰ ਦਰਸ਼ਨ ਤਰਹਿ ਉਪਾਇਨ, ਗੁਰੂ ਸਾਹਿਬ ਦੇ ਦਰਸ਼ਨ ਕਰਨੇ ਭੇਟਾ ਰੱਖ ਕੇ ਆਪ ਉਹਨਾਂ ਦੇ ਚਰਨਾਂ ਉੱਤੇ ਫਿਰ ਸੀਸ ਰੱਖਣ, ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਉੱਤੇ ਚਰਨਾਂ ਕਮਲਾਂ ਦੇ ਉੱਤੇ ਨਮਸਕਾਰ ਕਰਦੇ ਹਨ।

ਉਹਨਾਂ ਸਾਰੀਆਂ ਸੰਗਤਾਂ ਦਾ ਜਿਹੜਾ ਟਿਕਾਣਾ ਹੈ ਉਹ ਹੌਲੀ ਹੌਲੀ ਫਿਰ ਸਾਰਾ ਪ੍ਰਬੰਧ ਬਾਬਾ ਰਾਮ ਕੋਹਿਰ ਜੀ ਨੇ ਕਰਵਾਇਆ। ਜਿਹੜੀ ਸੰਗਤ ਹੁਣ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਜਿਨ੍ਹਾਂ ਨੂੰ ਆਉਂਦਿਆਂ ਹੋਇਆਂ ਕਹਿ ਕੇ ਆਏ ਨੇ ਵੀ ਮੈਂ ਚੱਲਿਆਂ ਤੁਸੀਂ ਮਗਰੋਂ ਜਿਹੜਾ ਉਹ ਪੈਂਡਾ ਤੈਅ ਕਰਕੇ ਅਤੇ ਅਨੰਦਪੁਰ ਸਾਹਿਬ ਆ ਜਿਓ। ਹੁਣ ਉਹ ਸਾਰੀ ਸੰਗਤ ਪਹੁੰਚ ਗਈ, ਪਹੁੰਚੀ ਉਹਨਾਂ ਦੇ ਰਹਿਣ ਵਾਸਤੇ ਫਿਰ ਸੁੰਦਰ ਪ੍ਰਬੰਧ ਜਿਹੜਾ ਉਹ ਭਾਈ ਸਾਹਿਬ ਆਪ ਕਰਵਾਉਂਦੇ ਨੇ, ਬਾਬਾ ਰਾਮ ਕੋਹਿਰ ਜੀ ਨੇ ਆਪ ਉਹ ਸਾਰਾ ਪ੍ਰਬੰਧ ਕਰਵਾਇਆ, ਸਣੇ ਸਣੇ ਮਤਲਬ ਹੌਲੀ ਹੌਲੀ, ਅਤੇ ਪ੍ਰਬੰਧ ਕਰਵਾ ਕੇ ਇਹਨਾਂ ਜੀ ਜਦੋਂ ਟਿਕਾਣਿਆਂ ਦਾ ਰਹਿਣ ਵਾਸਤੇ ਡੇਰੇ ਵਾਸਤੇ ਪ੍ਰਬੰਧ ਹੋ ਗਿਆ ਜਦੋਂ

0: ਔਰ ਉਹਨਾਂ ਨੇ ਫਿਰ ਰਾਤ ਜਿਹੜੀ ਆ ਉਹ ਬੜੇ ਚੈਨ ਦੇ ਨਾਲ ਆਰਾਮ ਦੇ ਨਾਲ ਬਤੀਤ ਕੀਤੀ। ਰਾਤ ਜਿਹੜੀ ਉਹ ਚੈਨ ਦੇ ਵਿੱਚ ਬਤੀਤ ਕੀਤੀ ਅਤੇ ਦਿਨ ਚੜ੍ਹਿਆ, ਅੰਮ੍ਰਿਤ ਵੇਲਾ ਹੋਇਆ। ਅੰਮ੍ਰਿਤ ਵੇਲੇ ਫਿਰ ਆਪਣੀ ਜਿਹੜੀ ਸਰੀਰਕ ਨੀਂਦ ਹੈ ਉਹਦਾ ਤਿਆਗ ਕਰਦੇ ਨੇ। ਅੰਮ੍ਰਿਤ ਵੇਲੇ ਦੀ ਸੰਭਾਲ ਵਾਸਤੇ ਸਰੀਰਕ ਨੀਂਦ ਦਾ ਤਿਆਗ ਫਿਰ ਕਰ ਦਿੰਦੇ ਹਨ।
1: ਸਤਰੁਦਵ ਸੁੰਦਰ ਸੀਤਲ ਨੀਰ ਸ਼ੋਚ ਸ਼ਨਾਨੈ ਸਰਬ ਸਰੀਰ।
0: ਹੁਣ ਜਿਹੜਾ ਜਲ ਹੈ ਉਹ ਬਹੁਤ ਸੁੰਦਰ ਹੈ, ਸਤਰੁਦਵ ਸਤਲੁਜ ਦਾ ਜਿਹੜਾ ਜਲ ਹੈ ਉਹ ਬੜਾ ਸੁੰਦਰ ਸਾਫ, ਉਹਦੇ ਨਾਲ ਇਸ਼ਨਾਨ ਕੀਤਾ ਸਾਰੇ ਸਰੀਰਾਂ ਨੇ। ਇੱਦਾਂ ਕਹਿ ਲਓ ਵੀ ਜਦੋਂ ਨੀਂਦ ਤਿਆਗੀ ਸਰੀਰਕ ਕਿਰਿਆਵਾਂ ਫਿਰ ਸੋਧੀਆਂ, ਸੋਧ ਕੇ ਇਸ਼ਨਾਨ ਪਾਨ ਸੋਹਣੇ ਢੰਗ ਦੇ ਨਾਲ ਕਰਦੇ ਹਨ।
1: ਜਪ ਜੀ ਆਦ ਪਠਤ ਗੁਰਬਾਣੀ ਸਤ ਨਾਮ ਸਿਮਰੈ ਅਗਕਾਣੀ।
0: ਜਪ ਜੀ ਦੀ ਬਾਣੀ ਦਾ ਜਾਪ ਕੀਤਾ, ਨੇਮ ਸੰਭਾਲਿਆ, ਆਪਣਾ ਨਿਤ ਨੇਮ ਸੰਭਾਲਿਆ, ਅਕਾਲ ਪੁਰਖ ਦਾ ਸਿਮਰਨ ਕੀਤਾ, ਉਹਦੀ ਬੰਦਗੀ ਵਿੱਚ ਜੁੜੇ, ਪ੍ਰਭੂ ਨੂੰ ਚੇਤੇ ਕੀਤਾ, ਉਸ ਮਾਲਕ ਦੀ ਬੰਦਗੀ ਕੀਤੀ ਜਿਹੜਾ ਸਾਰੇ ਅਘ ਅਘ ਮਤਲਬ ਪਾਪ, ਸਾਰੇ ਪਾਪਾਂ ਦਾ ਨਾਸ਼ ਕਰਨ ਵਾਲੇ, ਉਸ ਅਕਾਲ ਪੁਰਖ ਦੀ ਬੰਦਗੀ ਦੇ ਵਿੱਚ ਫਿਰ ਜੁੜਦੇ ਹਨ।
1: ਸਨੇ ਸਨੇ ਚਲ ਪੁਰਮਹਿ ਆਏ ਰਾਮ ਕੋਇਰ ਕੇ ਸੰਗ ਸੁਹਾਏ।
0: ਹੁਣ ਜਿੰਨੀ ਸੰਗਤ ਸਾਰੀ ਉਹ ਬਾਬਾ ਰਾਮ ਕੋਇਰ ਜੀ ਦੇ ਨਾਲ ਹੌਲੀ ਹੌਲੀ ਚੱਲ ਕੇ ਨਗਰ ਵਿੱਚ ਆਏ, ਸਾਰੇ ਬਹੁਤ ਸ਼ੋਭਾ ਪਾਉਂਦੇ ਨੇ, ਬੜੀ ਵਡਿਆਈ ਪਾਉਂਦੇ, ਇੱਕ ਸੰਗਤ ਦਾ ਸਮੂਹ ਬਣ ਗਿਆ ਨਾ ਜੀ। ਪਹਿਲਾਂ ਬਾਬਾ ਰਾਮ ਕੋਇਰ ਜੀ ਇਕੱਲੇ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਜਦੋਂ ਆਏ ਨੇ ਅਤੇ ਗੁਰੂ ਪਾਤਸ਼ਾਹ ਕੋਲ ਇਕੱਲੇ ਤੋਂ ਪਾਵ ਇੱਥੇ ਵੀ ਸਾਥੀ ਸੰਗੀ ਜਿਹੜੇ ਜਿਨ੍ਹਾਂ ਨਾਲ ਪਹਿਚਾਣ ਹੋਵੇ, ਉਹ ਮਗਰੋਂ ਪਹੁੰਚੇ। ਹੁਣ ਉਹ ਜਦੋਂ ਸਾਰੀ ਸੰਗਤ ਪਹੁੰਚ ਗਈ, ਇੱਕ ਸਮੂਹ ਬਣ ਗਿਆ, ਅੰਮ੍ਰਿਤਸਰ ਸਾਹਿਬ ਦੀ ਸੰਗਤ ਦਾ ਇੱਕ ਸਮੂਹ ਬਣ ਗਿਆ। ਜਦੋਂ ਇਹ ਸਮੂਹ ਬਣਿਆ ਜੀ, ਹੁਣ ਸਾਰੇ ਚੱਲ ਕੇ ਨਗਰ ਦੇ ਵਿੱਚ ਆਉਂਦੇ ਨੇ, ਬਾਬਾ ਰਾਮ ਕੋਇਰ ਜੀ ਸਾਰਿਆਂ ਦੀ ਅਗਵਾਈ ਕਰ ਰਹੇ, ਉਹ ਸ਼ੋਭਾ ਪਾ ਰਹੇ ਨੇ, ਸਾਰੀ ਸਿੱਖ ਸੰਗਤ ਬੜੀ ਵਡਿਆਈ ਪਾਉਂਦੀ ਹੈ।
1: ਸਤਿਗੁਰ ਕਰ ਸੋਚ ਸ਼ਨਾਨ ਆਏ ਬਿਰਾਜੇ ਸਭਾ ਸਥਾਨ।
0: ਗੁਰੂ ਪਾਤਸ਼ਾਹ ਜੀ ਨੇ ਵੀ ਸਰੀਰਕ ਨੀਂਦ ਇਧਰੋਂ ਜਿਵੇਂ ਬਾਬਾ ਰਾਮ ਕੋਇਰ ਜੀ ਹੁਣਾਂ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ, ਉਵੇਂ ਤਨ ਗੁਰੂ ਕਲਗੀਧਰ ਸਾਹਿਬ ਜੀ ਆਪਣੇ ਸਰੀਰਕ ਨੀਂਦ ਨੂੰ ਤਿਆਗਦਿਆਂ ਹੋਇਆਂ ਉਸੇ ਤਰ੍ਹਾਂ। ਜਿਵੇਂ ਇੱਕ ਗੱਲ ਚੇਤਾ ਰੱਖੋ ਜੀ, ਮਾਲਕ ਪਾਤਸ਼ਾਹ ਨੇ ਸਿੱਖਾਂ ਨੂੰ ਅੰਮ੍ਰਿਤ ਵੇਲੇ ਦੀ ਸੰਭਾਲ ਦਾ ਹੁਕਮ ਕੀਤਾ ਹੈ, ਪਰ ਇਹ ਨਹੀਂ ਵੀ ਸਿੱਖੋ ਤੁਸੀਂ ਸੰਭਾਲੀ ਚੱਲੋ ਅਤੇ ਮੈਂ ਨਹੀਂ। ਮਾਲਕ ਪਾਤਸ਼ਾਹ ਆਪ ਵੀ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਨੇ, ਆਪ ਵੀ ਪਹਿਰ ਰਾਤ ਰਹਿੰਦਿਆਂ ਗੁਰੂ ਸਾਹਿਬ ਆਪਣੀ ਸਰੀਰਕ ਚੋਲੇ ਦੀ ਨੀਂਦ ਜਿਹੜੀ ਉਹ ਤਿਆਗ ਦਿੰਦੇ ਨੇ, ਸਰੀਰਕ ਨੀਂਦ ਨੂੰ ਤਿਆਗ ਦਿੰਦੇ। ਫਿਰ ਉਸ ਤੋਂ ਬਾਅਦ 'ਚ ਕਿਰਿਆਵਾਂ ਸੋਧ ਕੇ ਸੋਚ ਇਸ਼ਨਾਨ ਕਰ ਲੈਣਾ ਨਾ, ਸੋਚ ਇਸ਼ਨਾਨ ਕਰਕੇ ਅਤੇ ਆਪਣੇ ਹੀ ਸਰੂਪ ਦੇ ਵਿੱਚ ਜੁੜ ਕੇ ਬੈਠ ਜਾਣਾ, ਚਿੰਤਨ ਦੇ ਵਿੱਚ ਜੁੜ ਕੇ ਬੈਠ ਜਾਣਾ, ਅਕਾਲ ਪੁਰਖ ਦੀ ਯਾਦ ਵਿੱਚ ਜੁੜ ਕੇ ਬਹਿ ਜਾਣਾ। ਉਸੇ ਤਰ੍ਹਾਂ ਜੀ ਗੁਰੂ ਪਾਤਸ਼ਾਹ ਜੀ ਨੇ ਆਪਣੀ ਸਰੀਰਕ ਨੀਂਦ ਤਿਆਗੀ, ਤਿਆਗ ਕੇ ਸਰੀਰਕ ਨੀਂਦ ਗੁਰੂ ਸਾਹਿਬ ਨੇ ਕਿਰਿਆਵਾਂ ਸੋਧ ਨੇਮ ਸੰਭਾਲਿਆ ਤੇ ਫਿਰ ਮਾਲਕ ਪਾਤਸ਼ਾਹ ਸਭਾ ਵਾਲੇ ਅਸਥਾਨ ਉੱਤੇ ਆਉਂਦੇ ਹਨ।
1: ਸਕਲ ਸਿੱਖ ਤੈਸੇ ਚਲ ਆਏ ਦਰਸੈ ਸਤਿਗੁਰ ਸੀਸ ਨਿਵਾਏ।
0: ਸਤਿਗੁਰੂ ਸਭਾ ਵਾਲੇ ਅਸਥਾਨ ਤੇ ਆਏ, ਉਵੇਂ ਗੁਰੂ ਪਾਤਸ਼ਾਹ ਦੀਆਂ ਜਿਹੜੀਆਂ ਸੰਗਤਾਂ ਨੇ ਉਹ ਚੱਲ ਕੇ ਆ ਗਈਆਂ, ਜਿਨ੍ਹਾਂ ਨੇ ਦਰਸ਼ਨ ਕਰਨੇ ਨੇ ਗੁਰੂ ਸਾਹਿਬ ਦੇ, ਸਤਿਗੁਰੂ ਦੇ ਚਰਨਾਂ ਕਮਲਾਂ ਤੇ ਆ ਪਹੁੰਚੇ, ਮਾਲਕ ਦੀ ਸ਼ਰਨ ਵਿੱਚ ਪਹੁੰਚੇ, ਗੁਰੂ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਲਾਲਸਾ ਲੈ ਕੇ ਵੀ ਅਸੀਂ ਤਾਂ ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨ ਕਰਾਂਗੇ। ਉਹ ਸਾਰੀਆਂ ਸਿੱਖ ਸੰਗਤਾਂ ਆਈਆਂ ਮਾਲਕ ਦੇ ਦਰਸ਼ਨ ਕਰਨ ਵਾਸਤੇ ਅਤੇ ਗੁਰੂ ਸਾਹਿਬ ਦੇ ਅੱਗੇ ਫਿਰ ਆਪਣੇ ਆਪਣੀਆਂ ਜੋ ਵੀ ਯਥਾ ਸ਼ਕਤ ਭੇਟਾਵਾਂ ਨੇ, ਸਮਰੱਥਾ ਮੁਤਾਬਕ ਭੇਟਾ ਹੈ ਜੋ, ਉਹ ਸਤਿਗੁਰੂ ਅੱਗੇ ਅਰਪਣ ਕਰਨੀ ਅਤੇ ਨਾਲੇ ਗੁਰੂ ਸਾਹਿਬ ਦੇ ਚਰਨਾਂ 'ਤੇ ਸੀਸ ਨਵਾਉਣਾ। ਮਾਲਕ ਦੇ ਅੱਗੇ ਨਮਸਕਾਰਾਂ ਸਾਰੀਆਂ ਸੰਗਤਾਂ ਕਰਦੀਆਂ ਹਨ।
1: ਰਾਮ ਕੋਇਰ ਲੈ ਸੰਗਤ ਸਾਰੀ ਜਾਏ ਨਮੋ ਗੁਰ ਚਰਨੀ ਅਗਾਰੀ।
0: ਬਾਬਾ ਰਾਮ ਕੋਇਰ ਜੀ ਵੀ ਗਏ, ਸਾਰੀ ਸੰਗਤ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗਏ ਅਤੇ ਜਾ ਕੇ ਉਸ ਥਾਂ 'ਤੇ ਸਭ ਤੋਂ ਪਹਿਲਾਂ ਤਾਂ ਬਾਬਾ ਰਾਮ ਕੋਇਰ ਜੀ ਨੇ ਧੰਨ ਗੁਰੂ ਕਲਗੀਧਰ ਸਾਹਿਬ ਦੇ ਚਰਨਾਂ 'ਤੇ ਸੀਸ ਰੱਖ ਕੇ ਨਮਸਕਾਰ ਕੀਤੀ।

0: ਮਾਲਕ ਪਾਤਸ਼ਾਹ ਦੇ ਚਰਨਾਂ 'ਤੇ ਸੀਸ ਰੱਖਿਆ। ਸੀਸ ਰੱਖ ਕੇ ਅਤੇ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਉੱਤੇ ਨਮਸਕਾਰ ਕਰਦੇ ਹਨ।
1: ਜਥਾ ਕਰਮ ਸੋ ਬੈਠੇ ਗੁਰਪਾਸ, ਦਰਸ਼ਨ ਦਰਸੈ ਮੋਦ ਪ੍ਰਕਾਸ਼।
0: ਫਿਰ ਜੀ ਸਾਰੇ ਗੁਰੂ ਸਾਹਿਬ ਦੇ ਕੋਲੇ ਬੈਠ ਕੇ ਮਾਲਕ ਪਾਤਸ਼ਾਹ ਦੇ ਅੱਗੇ ਜਿਵੇਂ ਸੰਗਤਾਂ ਬੈਠੀਆਂ ਉਵੇਂ ਬਾਬਾ ਰਾਮ ਕੋਇਰ ਜੀ ਵੀ ਗੁਰੂ ਸਾਹਿਬ ਅੱਗੇ ਸੱਜ ਗਏ ਨਾ, ਬੈਠ ਗਏ ਗੁਰੂ ਸਾਹਿਬ ਦੇ ਦਰਸ਼ਨ ਕਰਦੇ। ਨਾਲੇ ਸਤਿਗੁਰੂ ਜੀ ਦੇ ਦਰਸ਼ਨ ਕਰਦਿਆਂ ਸਤਿਗੁਰੂ ਦੇ ਸਨਮੁਖ ਹੋ ਕੇ ਬੈਠੇ ਨੇ, ਬੜੀ ਸ਼ੋਭਾ ਪਾ ਰਹੇ ਬਾਬਾ ਰਾਮ ਕੋਇਰ ਜੀ, ਸਾਰੀ ਸਿੱਖ ਸੰਗਤ ਬੈਠੀ, ਗੁਰੂ ਸਾਹਿਬ ਬੜੀ ਵਡਿਆਈ ਪਾ ਰਹੇ ਔਰ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਮਾਲਕ ਪਾਤਸ਼ਾਹ ਦੇ ਸਨਮੁਖ ਸ਼ੋਭਾ ਪਾਉਂਦੀਆਂ ਹਨ।
1: ਤਬ ਅਰਦਾਸੀ ਔਰ ਨਿਹਾਰਿਓ, ਮਹਾਰਾਜ ਗੁਰਬਾਕ ਉਚਾਰਿਓ।
0: ਸਤਿਗੁਰੂ ਦੇ ਦਰਸ਼ਨ ਕਰ ਕਰਕੇ ਸਾਰੇ ਬੜੀ ਪ੍ਰਸੰਨਤਾ ਪਾਉਂਦੇ, ਬੜੀ ਮਨ ਨੂੰ ਖੁਸ਼ੀ ਮਿਲਦੀ ਹੈ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਕੇ। ਅਤੇ ਉਸ ਵਕਤ ਨਾ ਜੀ ਫਿਰ ਗੁਰੂ ਸਾਹਿਬ ਦੇ ਅੱਗੇ ਜਿਹੜਾ ਅਰਦਾਸੀ ਆ ਸਿੱਖ ਖੜੋਤਾ ਮੇਵੜੇ ਰੂਪ ਦੇ ਵਿੱਚ ਨਾ, ਮਾਲਕ ਪਾਤਸ਼ਾਹ ਨੇ ਉਹਦੇ ਵੱਲ ਵੇਖਿਆ। ਉਹਦੇ ਵੱਲ ਵੇਖ ਕੇ ਨਾ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣੇ ਕੋਲ ਨਾ ਆਵਾਜ਼ ਲਾਉਂਦਿਆਂ, ਇੱਦਾਂ ਕਹਿ ਲਓ ਵੀ ਗੁਰੂ ਸਾਹਿਬ ਨੇ ਆਪਣੇ ਮੁੱਖ ਤੋਂ ਬਚਨ ਕਰਦਿਆਂ ਨਾ ਉਹਨਾਂ ਨੂੰ ਫਿਰ ਇੱਕ ਹੁਕਮ ਜਿਹੜਾ ਉਹ ਕੀਤਾ ਹੈ।
1: ਆਗਿਆ ਕੋਸ਼ਪ ਨਿਕਟ ਪਠਾਵੋ, 1000 ਜਦਪਣ ਲਿਆਵੋ।
0: ਸਤਿਗੁਰੂ ਨੇ ਹੁਕਮ ਕੀ ਕੀਤਾ, ਕਹਿੰਦੇ ਭਾਈ ਤੁਸੀਂ ਜਾਓ ਖਜ਼ਾਨਚੀ ਦੇ ਕੋਲ। ਕੋਸ਼ ਖਜ਼ਾਨਾ, ਇੱਥੇ ਸ਼ਬਦ ਵਰਤਿਆ ਕੋਸ਼ਪ, ਖਜ਼ਾਨੇ ਨੂੰ ਸੰਭਾਲਣ ਵਾਲਾ ਖਜ਼ਾਨਚੀ। ਤੁਸੀਂ ਨਾ ਇੱਦਾਂ ਕਰੋ ਬਈ ਖਜ਼ਾਨਚੀ ਕੋਲ ਜਾਓ। ਖਜ਼ਾਨਚੀ ਕੋਲ ਜਾ ਕੇ ਅਤੇ ਉਹਦੇ ਕੋਲੋਂ ਨਾ 1000 ਰੁਪਈਆ ਚਾਂਦੀ ਦਾ, ਜਿਵੇਂ ਦੋ ਤਰ੍ਹਾਂ ਦੇ ਸਿੱਕੇ ਨੇ, ਜਾਂ ਮੋਹਰਾਂ ਨੇ ਅਤੇ ਜਾਂ ਰਜਤਪਣ। ਰਜਤਪਣ ਜਿਹੜਾ ਚਾਂਦੀ ਦਾ ਸਿੱਕਾ ਹੈ, ਮੋਹਰ ਜਿਹੜੀ ਉਹ ਸੋਨੇ ਦੀ ਹੁੰਦੀ ਹੈ। ਸਤਿਗੁਰੂ ਕਹਿੰਦੇ ਵੀ 1000 ਰਜਤਪਣ ਲੈ ਕੇ ਆਓ। ਰਜਤਪਣ ਚਾਂਦੀ ਦਾ ਸਿੱਕਾ, ਮਤਲਬ 1000 ਚਾਂਦੀ ਦੇ ਸਿੱਕੇ ਨਾ ਖਜ਼ਾਨਚੀ ਦੇ ਕੋਲੋਂ ਤੁਸੀਂ ਲੈ ਆਵੋ।
1: ਸਭ ਕੋ ਪੰਚਾਮ੍ਰਿਤ ਕਰਵਾਏ, ਹੋਏ ਤਿਆਰ ਅਨਹੋ ਸਹਸਾਏ।
0: ਔਰ ਉਹ ਜਿਹੜਾ 1000 ਚਾਂਦੀ ਦਾ ਸਿੱਕਾ ਲਿਆਉਣਾ ਨਾ, ਉਹਦਾ ਸਾਰੇ ਦਾ ਰਸਦ ਲੈ ਆਉਣੀ ਹੈ। ਮਤਲਬ ਉਹ ਰੁਪਈਏ ਜਿੰਨੇ ਲੈ, 1000 ਰੁਪਈਆ ਅੱਜ ਦੀ ਭਾਸ਼ਾ 'ਚ ਸਿੱਧੇ ਜਿਹੇ ਸ਼ਬਦਾਂ 'ਚ ਗੱਲ ਹੈ ਵੀ 1000 ਰੁਪਈਆ ਲਿਆਓ ਅਤੇ 1000 ਰੁਪਈਏ ਦੀ ਸਾਰੀ ਰਸਦ ਲੈ ਆਉਣੀ ਹੈ। ਰਸਦ ਕਿਹੜੀ ਲਿਆਉਣੀ? ਤਿਹਾਵਲ ਦੀ, ਕੜਾਹ ਪ੍ਰਸ਼ਾਦ ਤਿਆਰ ਕਰਨ ਵਾਸਤੇ ਰਸਦ ਲਿਆ ਕੇ ਅਤੇ ਤੁਸੀਂ ਸਾਰੀ ਰਸਦ ਦੀ ਫਿਰ ਕੜਾਹ ਪ੍ਰਸ਼ਾਦ ਜਿਹੜੀ ਉਹ ਤਿਆਰ ਕਰਵਾ ਲੈਣਾ ਹੈ।
1: ਸੁਣ ਕੇ ਗਇਓ ਕ੍ਰਿਤ ਸਭ ਕਰਕੇ, ਲਿਆਵਤ ਭਇਓ ਸ਼ਿਗਰਤਾ ਧਰਕੇ।
0: ਹੁਣ ਸਤਿਗੁਰੂ ਜੀ ਦੇ ਬਚਨ ਹੋਣ ਅਤੇ ਸਿੱਖ ਮੰਨੇ ਨਾ, ਇਹ ਕਿਵੇਂ ਹੋ ਸਕਦਾ? ਗੁਰੂ ਸਾਹਿਬ ਨੇ ਕਿਹਾ, ਉਸੇ ਵੇਲੇ ਖਜ਼ਾਨਚੀ ਕੋਲ ਗਏ, ਉਹਨਾਂ ਜਾ ਕੇ ਕਿਹਾ ਵੀ ਧੰਨ ਗੁਰੂ ਕਲਗੀਧਰ ਸਾਹਿਬ ਦਾ ਹੁਕਮ ਹੈ ਵੀ 1000 ਰੁਪਈਆ ਦਿਓ। ਉਹਨਾਂ ਨੇ 1000 ਰੁਪਇਆ ਦਿੱਤਾ। ਜਦੋਂ ਗੁਰੂ ਸਾਹਿਬ ਦਾ ਹੁਕਮ ਸੁਣਿਆ, ਉਹਨਾਂ ਨੇ ਲਿਆ ਉਹ ਧਨ ਲੈ ਕੇ ਅਤੇ ਸਾਰੀ ਰਸਦ ਲਿਆਂਦੀ, ਰਸਦ ਲਿਆ ਕੇ ਜਿਵੇਂ ਅਰਦਾਸੀਏ ਨੂੰ ਕਿਹਾ ਸੀ ਵੀ ਸਾਰੀ ਦੀ ਤੁਸੀਂ ਤਿਹਾਵਲ ਦੀ ਰਸਦ ਲੈ ਆਉਣੀ, ਕੜਾਹ ਪ੍ਰਸ਼ਾਦ ਤਿਆਰ ਕਰਕੇ ਲੈ ਆਉਣਾ। ਉਹਨੇ ਜੀ ਬੜੀ ਸ਼ੀਘਰਤਾ ਦੇ ਨਾਲ ਸਾਰਾ ਕਾਰਜ ਕੀਤਾ। ਪਹਿਲੋਂ ਤਾਂ ਧਨ ਲਿਆ, ਧਨ ਲੈ ਕੇ ਮੁੜ ਕੇ ਰਸਦ ਲਈ, ਰਸਦ ਲੈ ਕੇ ਬੜੀ ਛੇਤੀ ਫਿਰ ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਲਈ। ਕਰਾ ਕੇ ਕੜਾਹ ਪ੍ਰਸ਼ਾਦ ਤਿਆਰ ਅਤੇ ਧੰਨ ਗੁਰੂ ਕਲਗੀਧਰ ਸਾਹਿਬ ਕੋਲ ਲੈ ਆਉਂਦੇ, ਜਿਵੇਂ ਮਾਲਕ ਨੇ ਕਿਹਾ ਵੀ ਲੈ ਤਿਆਰ ਕਰਾ ਕੇ ਲੈ ਆਇਓ, ਉਵੇਂ ਹੀ ਉਹਨਾਂ ਉਸ ਸਿੱਖ ਨੇ ਜੀ ਗੁਰੂ ਸਾਹਿਬ ਦੇ ਬਚਨਾਂ ਦੀ ਪਾਲਣਾ ਕੀਤੀ, ਸਾਰੀ ਦੇਗ ਤਿਆਰ ਕਰਵਾ ਕੇ। ਹੁਣ ਤੁਸੀਂ ਅੰਦਾਜ਼ਾ ਲਾਓ ਵੀ 1000 ਰੁਪਏ ਦੀ ਰਸਦ ਕਿੰਨੀ ਆਈ ਹੋਏਗੀ ਅਤੇ ਕੜਾਹ ਪ੍ਰਸ਼ਾਦ ਕਿੰਨੇ ਵਿਸ਼ਾਲ ਰੂਪ 'ਚ, ਕਿੱਡੀ ਵੱਡੀ ਦੇਗ ਤਿਆਰ ਹੋਈ ਹੋਏਗੀ। ਉਹ ਲੈ ਆਉਂਦੀ ਜੀ ਤਿਆਰ ਕਰਕੇ, ਦੇਗ ਵੀ ਗੁਰੂ ਸਾਹਿਬ ਦੇ ਕੋਲ ਲੈ ਆਉਂਦੇ ਹਨ।
1: ਹੁਣ ਹੈ ਸਿੱਖ ਸਗਰੇ ਬੁਲਵਾਏ, ਸੁਣ ਸੁਣ ਆਣ ਮਿਲੇ ਇੱਕ ਥਾਏ।
0: ਫਿਰ ਮਾਲਕ ਪਾਤਸ਼ਾਹ ਜੀ ਨੇ ਸਾਰਿਆਂ ਸਿੱਖਾਂ ਨੂੰ ਵਚਨ ਕੀਤਾ, ਕਹਿੰਦੇ ਭਾਈ ਸਾਰਿਆਂ ਨੂੰ ਸੱਦ ਲਿਆਓ, ਕੋਈ ਨੇੜੇ ਹੈ ਕੋਈ ਦੂਰ ਹੈ, ਜਿੰਨੇ ਵੀ ਇੱਥੇ ਹੈ ਉਹਨਾਂ ਸਾਰਿਆਂ ਨੂੰ ਸੱਦ ਲਿਆਓ। ਗੁਰੂ ਸਾਹਿਬ ਦਾ ਹੁਕਮ ਸੀ, ਸਿੱਖ ਸੰਗਤਾਂ ਬਹੁਤ ਛੇਤੀ ਇਕੱਠੀਆਂ ਵੀ ਹੋ ਗਈਆਂ ਗੁਰੂ ਸਾਹਿਬ ਦੇ ਕੋਲ। ਜਦੋਂ ਸਾਰੇ ਸਿੱਖ ਸਤਿਗੁਰੂ ਪਾਤਸ਼ਾਹ ਕੋਲ ਆਏ ਹਨ,
1: ਸ੍ਰੀ ਸਤਿਗੁਰ ਕੇ ਪਗ ਕਰ ਬੰਦਨ, ਬੈਠੇ ਦਰਸ਼ਤ ਹੋਵੇ ਅਭਿਨੰਦਨ।
0: ਸਾਰੀਆਂ ਸੰਗਤਾਂ ਨੇ ਸਤਿਗੁਰੂ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ। ਨਮਸਕਾਰ ਕਰਕੇ ਮਾਲਕ ਪਾਤਸ਼ਾਹ ਦੇ ਅੱਗੇ ਬੈਠ ਜਾਂਦੇ ਨੇ। ਅਤੇ ਜੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਪ੍ਰਸੰਨ, ਜਾਂ ਇੱਦਾਂ ਕਹਿ ਲਓ ਵੀ ਦਰਸ਼ਨ ਕਰ ਕਰਕੇ ਸੰਗਤਾਂ ਬੜੀਆਂ ਪ੍ਰਸੰਨ ਹੋਈਆਂ, ਨਾਲੇ ਦਰਸ਼ਨ ਕਰਦੇ ਨੇ ਨਾਲੇ ਮਨ ਨੂੰ ਖੁਸ਼ੀ ਮਿਲਦੀ ਹੈ। ਇਸ ਤਰ੍ਹਾਂ ਨਾ ਜਿੰਨੀਆਂ ਸੰਗਤਾਂ ਆਈਆਂ ਸਭਨਾਂ ਨੇ ਪ੍ਰਸੰਨ ਹੋ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹਨ।
1: ਰਾਮ ਕੋਇਰ ਸੰਗਤ ਜੁਤ ਤਹਾਂ ਪੂਰਨ ਸਭਾ ਪਈ ਸੁਖ ਮਹਾਂ।
0: ਬਾਬਾ ਰਾਮ ਕੋਇਰ ਜੀ ਵੀ ਸੰਗਤ ਦੇ ਵਿੱਚ ਹੀ ਬੈਠੇ ਨੇ, ਹੈ ਤੇ ਸਿੱਖ ਰੂਪ ਵਿੱਚ ਹੀ ਨਾ ਜੀ, ਸੰਗਤ ਦੇ ਵਿੱਚ ਹੀ ਬੈਠੇ ਹੋਏ ਸ਼ੋਭਾ ਪਾ ਰਹੇ ਆ। ਬਹੁਤ ਵੱਡੀ ਸਭਾ ਸਜੀ ਹੋਈ ਹੈ, ਸਾਰੀ ਸਭਾ ਬਹੁਤ ਵੱਡਾ ਦੀਵਾਨ ਕਹਿ ਲਓ ਲੱਗਿਆ ਹੋਇਆ, ਜਿਹਦੇ ਵਿੱਚ ਬੇਅੰਤ ਸੰਗਤਾਂ ਬੈਠੀਆਂ ਹੋਈਆਂ ਨੇ, ਬੇਅੰਤ ਸ਼ੋਭਾ ਸੰਗਤਾਂ ਪਾ ਰਹੀਆਂ, ਵਡਿਆਈ ਪਾ ਰਹੀਆਂ। ਸਾਰੀ ਸੰਗਤ ਬੈਠੀ ਵੀ ਸ਼ੋਭ ਰਹੀ ਹੈ, ਗੁਰੂ ਸਾਹਿਬ ਆਪਣੇ ਆਸਣ 'ਤੇ ਬੈਠੇ ਸ਼ੋਭ ਰਹੇ, ਸੰਗਤ ਗੁਰੂ ਸਾਹਿਬ ਦੇ ਦੁਆਲੇ ਦੁਆਲੇ ਬੈਠੀ ਹੋਈ। ਬਾਬਾ ਰਾਮ ਕੋਇਰ ਜੀ ਗੁਰੂ ਸਾਹਿਬ ਦੇ ਨੇੜੇ ਹੋ ਕੇ ਬੈਠੇ ਹੋਏ ਨੇ, ਸਾਰੇ ਆਪਣੀ ਆਪਣੀ ਥਾਂ 'ਤੇ ਅਸਥਾਨਾਂ 'ਤੇ ਬੈਠੇ ਸ਼ੋਭਾ ਪਾ ਰਹੇ। ਬਹੁਤ ਵੱਡੀ ਸਭਾ ਜਦੋਂ ਸਜੀ ਹੋਈ, ਵੇਖਦੇ

0: ਇਹ ਆਸਣ 'ਤੇ ਸ਼ੋਭ ਰਹੇ ਨੇ, ਇੰਨੇ ਕੁ ਸ਼ੋਭ ਰਹੇ ਨੇ। ਕਵੀ ਜੀ ਕਹਿੰਦੇ ਵੀ ਇੱਦਾਂ ਲੱਗਦਾ ਜਿਵੇਂ ਕਮਲ ਦਾ ਫੁੱਲ ਮੁਸਕਰਾਉਂਦਾ ਨਾ, ਮੁਸਕਰਾਉਂਦਾ ਭਾਵ ਵੀ ਖਿੜਿਆ ਹੋਇਆ ਜਦੋਂ, ਉੱਦਾਂ ਗੁਰੂ ਕਲਗੀਧਰ ਸਾਹਿਬ ਦਾ ਮੁੱਖ ਹੈ ਖਿੜਿਆ ਖਿੜਿਆ। ਬਹੁਤ ਸੋਹਣਾ ਗੁਰੂ ਸਾਹਿਬ ਦਾ ਚਿਹਰਾ, ਮਾਲਕ ਪਾਤਸ਼ਾਹ ਦੀ ਸੁੰਦਰਤਾ ਬਾ ਕਮਾਲ ਹੈ। ਗੁਰੂ ਸਾਹਿਬ ਦੇ ਚਿਹਰੇ ਉੱਤੇ ਪ੍ਰਸੰਨਤਾ ਜਿਹੜੀ ਉਹ ਖਿੜੇ ਹੋਏ ਫੁੱਲ ਤਰ੍ਹਾਂ, ਖਿੜੇ ਹੋਏ ਕਮਲ ਤਰ੍ਹਾਂ। ਬਸ ਇੰਨਾ ਕਹਿ ਸਕਦੇ ਹਾਂ ਵੀ ਕਮਲ ਦਾ ਫੁੱਲ ਤਾਂ ਉਦੋਂ ਮੁਰਝਾ ਜਾਂਦਾ ਜਦੋਂ ਸੂਰਜ ਦੀਆਂ ਕਿਰਨਾਂ ਛਿਪਦੀਆਂ, ਪਰ ਧੰਨ ਗੁਰੂ ਕਲਗੀਧਰ ਸਾਹਿਬ ਦਾ ਮੁੱਖ ਸਦਾ ਹੀ ਖਿੜਿਆ ਰਹਿੰਦਾ, ਇਹ ਮੁਰਝਾਉਂਦਾ ਨਹੀਂ ਹੈ, ਇਹ ਸਦਾ ਹੀ ਖਿੜਿਆ ਰਹਿੰਦਾ। ਔਰ ਮਾਲਕ ਪਾਤਸ਼ਾਹ ਜੀ ਦੇ ਸੁੰਦਰ ਸੋਹਣੇ ਮੁੱਖ ਨੂੰ ਜਦੋਂ ਖਿੜੇ ਹੋਏ ਨੂੰ ਸੰਗਤਾਂ ਵੇਖਦੀਆਂ ਨੇ, ਮਨ ਹੋਰ, ਜਿਵੇਂ ਆਪਾਂ ਸੰਸਾਰਿਕ ਤੌਰ 'ਤੇ ਗੱਲ ਕਰੀਏ, ਕੋਈ ਬੰਦਾ ਸਾਨੂੰ ਅੱਗੋਂ ਹੈ ਨਾ ਮਿਲੇ, ਉਹ ਖਿੜੇ ਮੱਥੇ ਮਿਲੇ, ਆਪਾਂ ਵੀ ਪ੍ਰਸੰਨ ਹੋ ਜਾਈਦਾ, ਉਹਨੂੰ ਵੇਖ ਕੇ ਖੁਸ਼ ਹੋ ਜਾਈਦਾ ਵੀ ਭਾਈ ਚੰਗਾ ਇਨਸਾਨ ਹੈ ਜਿਹੜਾ ਐਡੀ ਪ੍ਰਸੰਨਤਾ ਨਾਲ ਐਡੀ ਖੁਸ਼ੀ ਨਾਲ ਮਿਲਿਆ। ਅਤੇ ਜੇ ਅੱਗੋਂ ਮੱਥੇ 'ਤੇ ਤਿਉੜੀਆਂ ਪਾ ਕੇ ਕਲੇਸ਼ ਜਿਹਾ ਪਾ ਕੇ ਮਿਲੇ, ਆਪਾਂ ਵੀ ਕਹਿੰਦੇ ਵੀ ਅੱਜ ਤਾਂ ਤੈਨੂੰ ਮਿਲ ਲਿਆ, ਵੀ ਗਾਂਹ ਤੋਂ ਨਹੀਂ ਤੇਰੇ ਮੱਥੇ ਲੱਗਦੇ, ਵੀ ਤੂੰ ਤਾਂ ਸਦਾ ਕਲੇਸ਼ ਪਾਈ ਰੱਖਦਾ। ਅਕਸਰ ਜੀ ਸਾਡੀ ਜੋ ਵਿਚਾਰ ਹੈ ਉਹ ਇਹ ਹੁੰਦੀ ਹੈ ਵੀ ਜਿਹੜਾ ਇਨਸਾਨ, ਦੇਖੋ ਦੁੱਖ ਤਕਲੀਫ ਹਰ ਇਨਸਾਨ ਕੋਲ ਹੈ, ਪਰ ਜਦੋਂ ਆਪਾਂ ਕਿਸੇ ਦੂਜੇ ਮਨੁੱਖ ਨੂੰ ਮਿਲਣਾ ਹੈ, ਕਿਸੇ ਨਾਲ ਸਾਡੀ ਭੇਟ ਹੈ, ਕਿਸੇ ਨਾਲ ਸਾਡਾ ਮਿਲਾਪ ਹੈ, ਮੇਲ ਹੈ ਕਿਸੇ ਨਾਲ, ਹੈ ਨਾ, ਅਤੇ ਉਦੋਂ ਕੋਸ਼ਿਸ਼ ਆਪਾਂ ਇਹ ਕਰੀਏ ਵੀ ਅਗਲੇ ਨੂੰ ਖਿੜੇ ਮੱਥੇ ਮਿਲੀਏ, ਵੀ ਤਾਂ ਜੋ ਸਾਡਾ ਮਿਲਣਾ, ਸਾਡਾ ਇੱਕ ਦੂਸਰੇ ਨਾਲ ਜਿਹੜਾ ਮਿਲਾਪ ਹੈ ਉਹ ਸਾਨੂੰ ਚੇਤੇ ਰਹੇ। ਅੱਜ ਦਾ ਜਿੱਦਾਂ ਦਾ ਮਾਹੌਲ ਅਤੇ ਸਮਾਂ ਚੱਲ ਰਿਹਾ ਜੀ, ਅੱਜ ਤਾਂ ਵੈਸੇ ਹੀ ਖਿੜੇ ਮੱਥੇ ਮਿਲਣਾ ਚਾਹੀਦਾ ਨਾ, ਕਿਉਂਕਿ ਪਤਾ ਹੀ ਨਹੀਂ ਵੀ ਕਿਹੜਾ ਇਨਸਾਨ ਅੱਜ ਮਿਲਿਆ ਅਤੇ ਇਹਨੇ ਮੁੜ ਕੇ ਮਿਲਣਾ ਕਿ ਨਹੀਂ ਮਿਲਣਾ, ਇਹਦਾ ਕੋਈ ਅੰਦਾਜ਼ਾ ਨਹੀਂ। ਇਸ ਲਈ ਜਦੋਂ ਵੀ ਕਿਸੇ ਨੂੰ ਮਿਲੋ, ਸਾਡਾ ਦੁੱਖ ਸਾਡੀ ਤਕਲੀਫ ਅਸੀਂ ਜਾਣਦੇ ਹਾਂ, ਪਰ ਦੂਜੇ ਦਾ ਦੁੱਖ ਦੂਜੇ ਦੀ ਤਕਲੀਫ ਅਸੀਂ ਨਹੀਂ ਜਾਣਦੇ। ਹੋ ਸਕਦਾ ਉਹ ਸਾਡੇ ਤੋਂ ਵੀ ਵੱਧ ਦੁਖੀ ਹੋਵੇ, ਪਰ ਜੇ ਉਹ ਪ੍ਰਸੰਨਤਾ ਨਾਲ ਸਾਨੂੰ ਖਿੜੇ ਮੱਥੇ ਮਿਲ ਰਿਹਾ, ਤਾਂ ਅੱਗੋਂ ਸਾਡਾ ਵੀ ਫਰਜ਼ ਬਣਦਾ ਵੀ ਉਹਨੂੰ ਖਿੜੇ ਮੱਥੇ ਲਾਈਏ ਵੀ ਸੱਜਣਾ ਭਾਈ ਤੂੰ ਬੜੀ ਪ੍ਰਸੰਨਤਾ ਨਾਲ ਮਿਲਿਆ, ਸਾਨੂੰ ਬੜੀ ਖੁਸ਼ੀ ਹੋਈ ਤੈਨੂੰ ਮਿਲ ਕੇ। ਅਤੇ ਜੇ ਉਹੀ ਪਾ ਕੇ ਮੱਥੇ 'ਤੇ ਤਿਉੜੀਆਂ, ਤਾਂ ਫਿਰ ਸੁਭਾਵਿਕ ਜਿਹੀ ਗੱਲ ਹੈ ਵੀ ਅਗਲਾ ਵੀ ਅੱਗੋਂ ਕਹਿੰਦਾ ਵੀ ਭਾਈ ਜਿੱਦਾਂ ਤੂੰ ਬੁਲਾਏਗਾ ਉਹ ਵੀ ਅਸੀਂ ਬੋਲਾਂਗੇ ਤੇਰੇ ਨਾਲ। ਆਮ ਕਰਕੇ ਕਹਿ ਦਿੰਦੇ ਹਾਂ, ਅੰਗਰੇਜ਼ੀ ਦੀ ਕਹਾਵਤ ਵੀ ਹੈ ਨਾ, ਟਿੱਟ ਫੋਰ ਟੈਟ ਜੈਸੇ ਕੋ ਤੈਸਾ, ਵੀ ਜਿੱਦਾਂ ਦਾ ਭਾਈ ਅੱਗੋਂ ਮਿਲਦਾ ਹੈ ਖੂਹ 'ਚ, ਅਤੇ ਜਿੱਦਾਂ ਦੀ ਆਵਾਜ਼ ਮਾਰਾਂਗੇ ਉੱਦਾਂ ਦੀ ਪਰਤ ਕੇ ਆਉਣੀ ਨਾ, ਬਸ ਮੇਲ ਮਿਲਾਪ ਇੱਦਾਂ ਦਾ ਹੀ ਹੈ। ਗੁਰੂ ਸਾਹਿਬ ਜੀ ਹੁਣ ਖਿੜੇ ਮੱਥੇ ਉੱਥੇ ਬੈਠੇ ਸ਼ੋਭ ਰਹੇ, ਮਾਲਕ ਪਾਤਸ਼ਾਹ ਦਾ ਚਿਹਰਾ ਤਾਂ ਸਦਾ ਪ੍ਰਸੰਨ ਖਿੜਿਆ ਰਹਿੰਦਾ, ਅਤੇ ਜਿਹੜੀ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਦੀ, ਮਾਲਕ ਪਾਤਸ਼ਾਹ ਦਾ ਗਦਗਦ ਕਰਦਾ ਚਿਹਰਾ ਵੇਖ ਕੇ ਮਨ ਨੂੰ ਵਹਿ ਖੁਸ਼ੀ ਬੜੀ ਹੋ ਜਾਂਦੀ ਵੀ ਗੁਰੂ ਪਾਤਸ਼ਾਹ ਦਾ ਚਿਹਰਾ ਕਿੱਡਾ ਸੋਹਣਾ, ਮਾਲਕ ਪਾਤਸ਼ਾਹ ਦੀ ਦਾ ਮੁੱਖ ਕਿੱਡਾ ਸੋਹਣਾ, ਹੈ ਨਾ, ਗੁਰੂ ਸਾਹਿਬ ਦਾ ਸਰੂਪ ਕਿੱਡਾ ਪਿਆਰਾ। ਇੱਦਾਂ ਜੀ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਕੇ ਸੰਗਤਾਂ ਬਹੁਤ ਪ੍ਰਸੰਨ ਹੁੰਦੀਆਂ ਹਨ।
1: ਵਿਖਿਓ ਤਿਹਾਵਲ ਕੀ ਦਿਸ਼ ਫੇਰ, ਆਗਿਆ ਦੇਤ ਪਏ ਤਿਸ ਬੇਰ।
0: ਹੁਣ ਸਤਿਗੁਰੂ ਜੀ ਇੱਥੇ ਇੱਕ ਕੌਤਕ ਵਰਤਾਉਣ ਲੱਗੇ ਨੇ, ਬਸ ਉਸ ਕੌਤਕ ਦੇ ਵਿੱਚ ਨਾ ਜੀ ਗੁਰੂ ਪਾਤਸ਼ਾਹ ਨੇ ਇਹ ਵੇਖਣਾ ਵੀ ਕਿੰਨਾ ਕੋਲ ਕਿੰਨਾ ਕੁ ਸਬਰ ਹੈ, ਕਿੰਨਾ ਕੁ ਧੀਰਜ ਹੈ, ਬਸ ਇਹ ਕੌਤਕ ਗੁਰੂ ਸਾਹਿਬ ਵਰਤਾਉਣ ਲੱਗੇ। ਜਦੋਂ ਗੁਰੂ ਸਾਹਿਬ ਜੀ ਨੇ ਸਿੱਖ ਸੰਗਤਾਂ ਨੂੰ ਦਰਸ਼ਨ ਬਖਸ਼ੇ, ਤਿਹਾਵਲ ਤਿਆਰ ਹੋ ਕੇ ਆ ਗਈ, ਹੈ ਨਾ, ਕੜਾਹ ਪ੍ਰਸ਼ਾਦ ਤਿਆਰ ਹੋ ਕੇ ਆ ਗਿਆ, ਤਾਂ ਗੁਰੂ ਕਲਗੀਧਰ ਸਾਹਿਬ ਨੇ ਕੜਾਹ ਪ੍ਰਸ਼ਾਦ ਵੱਲ ਆਪਣੇ ਨੇਤਰ ਕੀਤੇ, ਮਤਲਬ ਗੁਰੂ ਸਾਹਿਬ ਨੇ ਕੜਾਹ ਪ੍ਰਸ਼ਾਦ ਵੱਲ ਵੇਖਿਆ, ਵੇਖ ਕੇ ਤਾਂ ਧੰਨ ਗੁਰੂ ਕਲਗੀਧਰ ਸਾਹਿਬ ਜੀ ਕਹਿਤ ਆਗਿਆ ਦੇਤ ਭਏ ਤੇ ਸਵੇਰ। ਮਾਲਕ ਨੇ ਉਸ ਵੇਲੇ ਫਿਰ ਆਪਣੇ ਮੁੱਖ ਤੋਂ ਆਗਿਆ ਕੀਤੀ ਹੈ,
1: ਲੂਟ ਲਿਹੋ ਸਭ ਕਰੋ ਆਹਾਰਾ, ਕਹਿਤ ਉੱਠੇ ਸਤਿਗੁਰ ਦਰਬਾਰਾ।
0: ਜਿਵੇਂ ਕਵੀ ਜੀ ਜ਼ਿਕਰ ਕਰ ਰਹੇ ਵੀ ਸਤਿਗੁਰੂ ਨੇ ਉੱਥੇ ਵਚਨ ਕੀਤੇ ਵੀ ਭਾਈ ਕੜਾਹ ਪ੍ਰਸ਼ਾਦ ਤਿਆਰ ਹੈ, ਸਾਰੀਆਂ ਸਿੱਖ ਸੰਗਤਾਂ ਨੂੰ ਇਹ ਕਹਤਾ ਵੀ ਲੁੱਟ ਲਓ ਭਾਈ ਜਿਹੜਾ ਜਿੰਨਾ ਲੁੱਟ ਸਕਦਾ, ਅਤੇ ਸਾਰੇ ਆਪਣਾ ਆਹਾਰ ਕਰ ਲਓ, ਆਪਣਾ ਭੋਜਨ, ਮਤਲਬ ਛਕ ਲਓ ਜਿੰਨਾ ਕੋਈ ਛਕ ਸਕਦਾ, ਜਿੰਨਾ ਕੋਈ ਲੁੱਟ ਸਕਦਾ, ਜਿੰਨਾ ਕੋਈ ਵੱਧ ਲੁੱਟ ਲਏਗਾ ਉਹਨਾਂ ਵੱਧ ਛਕ ਲਏਗਾ, ਸਤਿਗੁਰੂ ਨੇ ਕਹਿਤਾ। ਇੰਨੀ ਗੱਲ ਆਖ ਕੇ ਅਤੇ ਮਾਲਕ ਪਾਤਸ਼ਾਹ ਆਪ ਦਰਬਾਰ, ਆਪ ਸਭਾ ਦੇ ਵਿੱਚੋਂ ਉੱਠ ਕੇ ਅਤੇ ਆਪਣੇ ਮਹਿਲਾਂ ਵਿੱਚ ਚਲੇ ਜਾਂਦੇ ਹਨ।
1: ਮਹਿਲਣ ਵਿਖੇ ਬਿਰਾ ਜੇ ਜਾਏ, ਪਾਛੇ ਉੱਠੇ ਸਿੰਘ ਸਹਸਾਏ।
0: ਇੰਨੀ ਗੱਲ ਆਖ ਕੇ ਜਦੋਂ ਗੁਰੂ ਸਾਹਿਬ ਆਪ ਮਹਿਲਾਂ ਵਿੱਚ ਜਾ ਕੇ ਪ੍ਰਵੇਸ਼ ਕਰਕੇ, ਪਿੱਛੋਂ ਸਾਰੀਆਂ ਜਿੰਨੀਆਂ ਸੰਗਤਾਂ ਬੈਠੀਆਂ ਸਾਰੀਆਂ ਉੱਠੀਆਂ ਬੜੀ ਸ਼ੀਘਰਤਾ ਨਾਲ, ਕੋਈ ਕਿਸੇ ਪਾਸੇ ਨੂੰ ਭੱਜਿਆ ਫਿਰਦਾ, ਕੋਈ ਕਿਸੇ ਪਾਸੇ ਨੂੰ, ਹੈ ਨਾ, ਵੀ ਅਸੀਂ ਕੜਾ ਪ੍ਰਸ਼ਾਦ ਛੇਤੀ ਲੁੱਟ ਲਈਏ ਵੀ ਜਿੰਨਾ ਸਾਡੇ ਤੋਂ ਲੁੱਟਿਆ ਜਾਂਦਾ ਹੈ। ਜੋ ਕਵੀ ਜੀ ਨੇ ਘਟਨਾ ਸਾਰੀ ਜ਼ਿਕਰ ਕੀਤਾ ਅਤੇ ਆਖਰੇ ਕਵੀ ਜੀ ਕਹਿੰਦੇ ਵੀ ਉਸ ਵੇਲੇ ਪਾਛੇ ਉੱਡੇ ਸਿੰਘ ਸਹਿਸਾਏ, ਸਾਰੇ ਸਿੰਘ ਜਿਹੜੇ ਨਾ ਉਸ ਵਕਤ ਸਹਿਸੇ, ਸਹਿਸਾਈ ਮਤਲਬ ਸੰਸਿਆਂ ਦੇ ਨਾਲ ਉੱਥੇ ਉੱਠਦੇ ਹਨ।
1: ਕਰਹਿ ਸ਼ੀਗਰਤਾ ਲੂਟ ਮਚਾਈ, ਲੈ ਲੈ ਜਾਏ ਤਹਾਂ ਸਮੁਦਾਈ।
0: ਬੜੀ ਸ਼ੀਗਰਤਾ ਕੀਤੀ, ਬਹੁਤ ਛੇਤੀ ਸ਼ੀਗਰਤਾ ਕਾਹਲੀ ਦੇ ਨਾਲ ਉੱਥੇ ਜਿਵੇਂ ਗੁਰੂ ਸਾਹਿਬ ਨੇ ਕਿਹਾ ਵੀ ਲੁੱਟ ਲਓ, ਉਵੇਂ ਹੀ ਇਹਨਾਂ ਨੇ ਲੂਟ ਮਚਾ ਲਈ। ਔਰ ਲੈ ਲੈ ਜਾਏ ਉੱਥੋਂ ਲੈ ਕੇ ਨਾ ਜੀ, ਇੱਕ ਮੈਂ ਬੇਨਤੀ ਇੱਥੇ ਕਰਦਾ ਚੱਲਾਂ, ਗੁਰੂ ਪਾਤਸ਼ਾਹ ਨੇ ਤਾਂ ਪਰਖਣਾ ਵੀ ਕਿਹੜਾ ਧੀਰਜ ਨਾਲ ਬੈਠਾ ਹੈ, ਕਿਹੜਾ ਸਬਰ ਨਾਲ ਬੈਠਾ ਹੈ। ਸਤਿਗੁਰੂ ਨੇ ਇਸ ਕਰਕੇ ਕੌਤਕ ਵਰਤਾਇਆ। ਪਰ ਜੋ ਆਮ ਕਰਕੇ ਆਪਾਂ ਹਾਲਾਤ ਵੇਖਦੇ ਹਾਂ ਜੀ, ਓਨਾ ਰਸਤ, ਓਨਾ ਰਾਸ਼ਨ, ਓਨਾ ਭੋਜਨ ਕਿਸੇ ਨੇ ਖਾਣਾ ਨਹੀਂ ਹੁੰਦਾ ਜਿੰਨਾ ਇਕੱਠਾ ਕਰ ਲੈਂਦਾ। ਤੁਸੀਂ ਆਮ ਕਰਕੇ ਵੇਖੋ ਲੰਗਰ ਜਦੋਂ ਲੱਗਦਾ ਹੈ, ਕਿਤੇ ਲੰਗਰ ਲੱਗਿਆ ਹੋਵੇ ਨਾ, ਭਾਵੇਂ ਕਿਸੇ ਰੂਪ ਵਿੱਚ ਜੀ, ਇਹਨੂੰ ਹੋਰ ਸੌਖਾ ਕਰ ਲਈਏ, ਨਗਰ ਕੀਰਤਨ ਹੁੰਦਾ ਨਾ ਜਦੋਂ, ਨਗਰ ਕੀਰਤਨ ਹੋ ਅਤੇ ਨਗਰ ਕੀਰਤਨ ਦਾ ਮਕਸਦ ਤਾਂ ਇਹ ਸੀ ਵੀ ਗੁਰਬਾਣੀ ਦਾ ਪ੍ਰਚਾਰ ਹੋਵੇ, ਮਕਸਦ ਤਾਂ ਇਹ ਸੀ ਨਗਰ ਕੀਰਤਨ ਦਾ। ਪਰ ਉਹ ਨਗਰ ਕੀਰਤਨ ਜਿਹੜਾ ਜੀ, ਉਹ ਕਿਤੇ ਨਾ ਕਿਤੇ ਲੰਗਰਾਂ ਵਾਲਾ ਕੀਰਤਨ ਹੀ ਬਣ ਕੇ ਰਹਿ ਗਿਆ। ਬਸ ਨਗਰ ਕੀਰਤਨ ਦੀ ਜੋ ਅਸਲ ਵਿੱਚ ਕਾਰਨ ਸੀ, ਜੋ ਮਕਸਦ ਸੀ, ਅਸੀਂ ਉਹ ਨਹੀਂ ਸਮਝ ਸਕੇ। ਗੁਰਬਾਣੀ ਨਾਲ ਕਿਤੇ ਕਿੰਨੇ ਕੁ ਜੁੜੇ ਹੁੰਦੇ ਜੀ, ਸਾਰਿਆਂ ਦਾ ਧਿਆਨ ਕਿੱਥੇ ਹੁੰਦਾ ਵੀ ਸਟਾਲ ਕਿਹੜਾ ਕਿੱਥੇ ਲੱਗਾ ਅਤੇ ਕਿੱਥੋਂ ਕੀ ਮਿਲਣ ਡਿਆ, ਧਿਆਨ ਇੱਥੇ ਹੀ। ਫਿਰ ਇਹ ਵੀ ਨਹੀਂ ਵੀ ਜਿੰਨੀ ਕੁ ਸਾਡੇ ਸਰੀਰ ਨੂੰ ਲੋੜ ਹੈ ਉਨਾ ਕਹੀਂ ਲੈ ਕੇ ਛੱਕ ਲਈਏ, ਫਿਰ ਸਾਰੇ ਟੱਬਰ ਦਾ ਇਕੱਠਾ ਵੀ ਕਰਨਾ ਅਤੇ ਸ਼ਾਮ ਪੈਂਦੀ ਨੂੰ ਭਾਵੇਂ ਦੋ ਝੋਲੇ ਚਾਰ ਝੋਲੇ ਭਰ ਕੇ ਲਿਜਾਣੇ ਪੈ ਜਾਣ, ਉਹ ਜਿਹੜੇ ਝੋਲੇ ਭਰੇ ਹੁਣ ਸਾਰੇ ਖਾ ਥੋੜ੍ਹੀ ਲੈਣੇ, ਉਹਦੇ ਵਿੱਚੋਂ ਕਿੰਨਾ ਰਸਦ, ਕਿੰਨਾ ਐਸੀਆਂ ਵਸਤੂਆਂ, ਕਿੰਨਾ ਐਸਾ ਭੋਜਨ ਹੋਏਗਾ ਜਿਹੜਾ ਮੁੜ ਕੇ ਖਰਾਬ ਹੋਇਆ ਅਤੇ ਫਿਰ ਸੁੱਟਣਾ ਹੈ। ਭਲਾ ਤਾਂ ਇਹ ਹੀ ਸੀ ਨਾ ਵੀ ਸਾਨੂੰ ਜਿੰਨੀ ਕੁ ਲੋੜ ਹੈ ਉਨੀ ਕੁ ਅਸੀਂ ਛੱਕ ਲੈਂਦੇ ਅਤੇ ਬਾਕੀ ਭਾਈ ਅਗਾਂਹ ਜਿਹੜਾ ਹੋਰ ਕੋਈ ਲੋੜਵੰਦ ਆਉਂਦਾ ਉਹ ਛੱਕਦਾ ਅਤੇ ਅਗਲੇ ਦੇ ਮੁੱਖ 'ਚ ਕਣ ਜਿਹੜਾ ਉਹ ਕਿਸੇ ਦੇ ਮੁੱਖ 'ਚ ਪੈਂਦਾ ਅਤੇ ਕਿਸੇ ਦੇ ਪੇਟ ਨੂੰ ਤਰਵਾਸ ਮਿਲਦਾ, ਚਾਹੀਦਾ ਤਾਂ ਇਹ ਸੀ। ਅਤੇ ਅਸੀਂ ਇਕੱਠੇ ਕਰ ਕਰਕੇ ਰਾਸ਼ਨ ਨੂੰ ਨਾ ਰੱਖ ਲਿਆ, ਝੋਲੇ ਭਰ ਲਏ, ਲਿਫਾਫੇ ਭਰ ਲਏ ਅਸੀਂ ਵੀ ਭਾਈ ਸਾਰਾ ਕੁਛ ਸਾਨੂੰ ਹੀ ਦੇ ਦਿਓ ਬਸ। ਤੁਸੀਂ ਵੇਖੋ ਕਿੰਨਾ ਧੱਕਾ ਮੁੱਕੀ ਹੁੰਦਾ ਮੁੜ ਕੇ ਵੀ ਜਿਵੇਂ ਮੁੜ ਕੇ ਲੰਗਰ ਮਿਲਣਾ ਹੀ ਨਹੀਂ, ਉਹ ਸਾਰਾ ਕੁਝ ਹੈ। ਫਿਰ ਉਹ ਰਸਦ ਜਿਹੜੀ ਹੁਣ ਜੋ ਵੀ ਵਸਤੂਆਂ ਪਦਾਰਥ ਇਕੱਠੇ ਕੀਤੇ, ਇਕੱਠੇ ਕਰਕੇ ਲੈ ਆਉਂਦੇ ਘਰ ਲਿਆ ਕੇ ਕਿ ਸਾਰਿਆਂ ਨੇ ਸਾਰਾ ਥੋੜ੍ਹੀ ਛੱਕ ਲੈਣਾ, ਕਿੰਨਾ ਕਿੰਨਾ ਸਮਾਨ ਹੈ। ਤੁਸੀਂ ਵੇਖੋ ਜਦੋਂ ਲੰਗਰ ਲੱਗਾ ਹੋਵੇ ਨਾ ਕਿਸੇ ਇਲਾਕੇ 'ਚ, ਦੋ ਦੋ ਚਾਰ ਚਾਰ ਦਿਨ 'ਤੇ ਉਹ ਮੁੜ ਕੇ ਭੋਜਨ ਪ੍ਰਸ਼ਾਦ ਦੇ ਜਿਹੜੇ ਗਲੀਆਂ 'ਚ ਦਿਸਦੇ ਹੁੰਦੇ ਵੀ ਇੱਥੇ ਲੰਗਰ ਲੱਗਾ ਸੀ, ਮਤਲਬ ਉਹ ਵਿਅਰਥ ਹੈ, ਖਰਾਬ ਹੈ। ਉਹ ਇਕੱਠਾ ਇੰਨਾ ਕੁ ਕਰ ਲੈਂਦੇ ਉਨਾ ਖਾਣਾ ਨਹੀਂ ਹੁੰਦਾ। ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਗੁਰੂ ਪਾਤਸ਼ਾਹ ਨੇ ਕਿਹਾ ਉੱਥੇ ਭਾਈ ਲੁੱਟ ਮਚਾਓ, ਲੁੱਟ ਲਓ। ਕਈਆਂ ਨੇ ਉੱਥੋਂ ਇੰਨਾ ਕੁ ਕੜਾ ਪ੍ਰਸ਼ਾਦ ਲਿਆ ਵੀ ਲੈ ਲੈ ਜਾਹੇ, ਲੈ ਕੇ ਤੁਰ ਪਏ ਉੱਥੋਂ। ਅਤੇ ਕਈ ਵਾਰ ਤਾਂ ਨਾ ਜੀ ਇਸ ਤਰ੍ਹਾਂ ਵੀ ਤੁਸੀਂ ਵੇਖੋਗੇ ਕੜਾ ਪ੍ਰਸ਼ਾਦ ਜਿਹੜਾ ਨਾ ਉਹ ਇਕੱਠਾ ਇੰਨਾ ਕੁ ਕਰ ਲੈਣਾ ਵੀ ਅਸੀਂ ਸਾਰਾ ਹੀ ਛੱਕ ਲੈਣਾ ਜੀ, ਮੁੜ ਕੇ ਭਾਵੇਂ ਕੜਾ ਪ੍ਰਸ਼ਾਦ ਤੱਕ ਵੀ ਸਾਰਾ ਛਕਿਆ ਨਾ ਜਾਵੇ, ਉਹ ਵੀ ਨਾ ਛਕਿਆ ਜਾਵੇ। ਅਤੇ ਕਈ ਵਾਰ ਫਿਰ ਉਹ ਵੀ ਜਦੋਂ ਮੈਂ ਖਿਮਾ ਮੰਗਦਾ ਸ਼ਬਦ ਵਰਤਣ ਲੱਗਿਆਂ, ਖਰਾਬ ਹੋ ਜਾਂਦਾ, ਫਿਰ ਉਹਨੂੰ ਵੀ ਸੁੱਟ ਦਿੰਦੇ ਵੀ ਹੁਣ ਅੱਗੇ ਜਾਨਵਰਾਂ ਦੇ ਪਾ ਦਿਓ ਭਾਈ, ਪੰਛੀਆਂ ਅੱਗੇ ਰੱਖ ਦਿਓ। ਹੈ ਅਤੇ ਕੜਾ ਪ੍ਰਸ਼ਾਦ ਹੈ ਨਾ, ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਅਤੇ ਉਹਨੂੰ ਵੀ ਅਸੀਂ ਸੰਭਾਲ ਕੇ ਨਹੀਂ ਰੱਖ ਸਕੇ, ਉਹਨੂੰ ਵੀ ਅਸੀਂ ਸੰਭਾਲ ਕੇ ਨਹੀਂ, ਉਹਨੂੰ ਵੀ ਅਸੀਂ ਪਿਆਰ ਨਾਲ ਛੱਕ ਨਹੀਂ ਸਕੇ। ਖੈਰ ਸਤਿਗੁਰੂ ਪਾਤਸ਼ਾਹ ਨੇ ਉੱਥੇ ਜ਼ਿਕਰ ਕੀਤਾ ਜੀ, ਲੈ ਲੈ ਜਾਹੇ ਤਹਾਂ ਸਮੁਦਾਈ, ਕਹਿੰਦੇ ਉੱਥੋਂ ਲੈ ਕੇ ਸਾਰੇ ਨਾ ਸਮੂਹ ਰੂਪ ਦੇ ਵਿੱਚ ਜਾ ਰਹੇ ਹਨ।
1: ਜਿਤੋ ਜਿਤੋ ਜਿਸ ਜਿਸ ਨੇ ਲੀਨਸ, ਡੇਰੇ ਜਾਏ ਸੋ ਖੋਬੋ ਕੀਨਸ।
0: ਜਿੰਨਾ ਜਿੰਨਾ ਕਿਸੇ ਨੇ ਲੈਣਾ ਸੀ ਹੈ ਨਾ, ਉਨਾ ਉਨਾ ਜਿੰਨਾ ਕੁ ਕਿਸੇ ਦੇ ਕਹਿ ਲਓ ਵੀ ਬੱਸ ਵਿੱਚ ਸੀ ਹੈ ਨਾ, ਉਨਾ ਕੁ ਉਹਨੇ ਉੱਥੋਂ ਕੜਾ ਪ੍ਰਸ਼ਾਦ ਲੈ ਕੇ ਅਤੇ ਆਪਣੇ ਆਪਣੇ ਟਿਕਾਣਿਆਂ 'ਤੇ ਚਲੇ ਗਏ। ਆਪਣੇ ਆਪਣੇ ਟਿਕਾਣਿਆਂ ਤੇ ਜਾ ਕੇ ਸਭਨਾਂ ਨੇ ਉਹ ਕੜਾ ਪ੍ਰਸ਼ਾਦ ਜਿਹੜਾ ਉਹਨੂੰ ਛਕਿਆ ਹੈ।
1: ਦੋਇ ਤ੍ਰੈ ਚੌਕੋ ਜਿਤ ਕਹਾਰੇ, ਇੱਕ ਇੱਕ ਲੈ ਗਮਨਿਓ ਬਲ ਭਾਰੇ।
0: ਕਹਿੰਦੇ ਦੋ ਤੈ ਚੋਂ ਵੀ ਦੋ ਤਿੰਨ ਚਾਰ ਜਿੰਨੇ ਵੀ ਆਹਾਰੇ ਹਨ, ਇੱਕ ਇੱਕ ਜਣਾ ਹੀ ਦੋ ਦੋ ਚਾਰ ਚਾਰ ਜਣਿਆਂ ਦਾ ਪ੍ਰਸ਼ਾਦ ਲੈ ਕੇ ਗਿਆ, ਇੱਕ ਇੱਕ ਜਣਾ ਹੀ ਵੀ ਮੈਂ ਜਿਵੇਂ ਪਹਿਲੋਂ ਆਪ ਜੀ ਅੱਗੇ ਬੇਨਤੀ ਕੀਤੀ ਵੀ ਉਹਨਾਂ ਛਕਣਾ ਨਹੀਂ ਹੁੰਦਾ ਜਿੰਨਾ ਇਕੱਠਾ ਕਰ ਲੈਂਦੇ ਨੇ, ਬਸ ਉਸੇ ਰੂਪ ਦੇ ਵਿੱਚ ਨਾ ਇੱਕ ਇੱਕ ਜਣਾ ਹੀ ਦੋ ਚਾਰ ਚਾਰ ਜਣਿਆਂ ਦੇ ਦਾ ਜਿਹੜਾ ਪ੍ਰਸ਼ਾਦ ਹੈ ਉਸ ਰੂਪ ਵਿੱਚ ਇਕੱਠਿਆਂ ਕੀਤਾ ਹੈ।
1: ਲੋਟਤ ਅਧਿਕੈ ਰੋਰ ਮਚਾਵਾ ਦੂਰ ਦੂਰ ਲੋ ਬਹੁ ਸੁਣ ਭਾਵਾ।
0: ਉੱਥੇ ਸ਼ੋਰ ਜਦੋਂ ਇੱਦਾਂ ਦੇ ਹਾਲਾਤ ਹੋਣ ਫਿਰ ਰੌਲਾ ਤੇ ਮਚੇਗਾ ਹੀ ਮਚੇਗਾ ਨਾ, ਦੂਰ ਦੂਰ ਤੱਕ ਸ਼ੋਰ ਸੁਣਿਆ ਫਿਰ ਉਹ ਸੁਣਦਾ ਵੀ ਹੈ ਜਦੋਂ ਇਸ ਤਰ੍ਹਾਂ।

0: ਕੋਇਰ ਜੀ ਗੁਰੂ ਪਾਤਸ਼ਾਹ ਦੇ ਸੁਭਾਅ ਨੂੰ ਉਹਨਾਂ ਨੇ ਜਾਣਿਆ ਨਾ, ਜਿਵੇਂ ਆਪਾਂ ਪਿਛਲੇਰੇ ਦੀਵਾਨਾਂ 'ਚ ਬੇਨਤੀ ਕੀਤੀ ਵੀ ਗੁਰੂ ਸਾਹਿਬ ਦਾ ਸਿੱਖ ਅਤੇ ਗੁਰੂ ਦੇ ਵਿੱਚ ਕੋਈ ਫਰਕ ਨਹੀਂ ਹੈ। ਹੁਣ ਗੁਰੂ ਕੇ ਸਿੱਖ ਨੇ ਜਾਣ ਲਿਆ ਵੀ ਮਾਲਕ ਪਾਤਸ਼ਾਹ ਨੇ ਖੇਡ ਕੌਤਕ ਕਿਉਂ ਵਰਤਾਇਆ, ਉਹਨਾਂ ਨੇ ਗੁਰੂ ਸਾਹਿਬ ਦੇ ਸੁਭਾਅ ਨੂੰ ਜਾਣਿਆ। ਅਤੇ ਜਦੋਂ ਉਹਨਾਂ ਨੇ ਸੁਭਾਅ ਨੂੰ ਜਾਣਿਆ, ਉਹ ਅਡੋਲ ਟਿਕੇ ਰਹੇ। ਉਹ ਉੱਥੇ ਜਿਵੇਂ ਸੰਗਤ ਵਿੱਚ ਬੈਠੇ ਸੀ ਨਾ, ਉਹ ਸੰਗਤ ਵਿੱਚ ਉਸੇ ਤਰ੍ਹਾਂ ਬੈਠੇ ਰਹੇ, ਆਪਣਾ ਧਿਆਨ ਜੋੜ ਕੇ ਆਪ ਚੌਂਕੜਾ ਮਾਰ ਕੇ ਉਸੇ ਥਾਂ ਉੱਤੇ ਬਾਬਾ ਰਾਮ ਕੋਇਰ ਜੀ ਬਿਰਾਜੇ ਖਾਨ।
1: ਬਿਰਤੀ ਸੰਕੋਚੀ ਕੂਰਮ ਨਿਆਈ, ਬੈਠਿਓ ਅਚਲ ਸਮਾਧ ਲਗਾਈ।
0: ਉਹਨਾਂ ਨੇ ਨਾ ਜੀ ਆਪਣੀ ਬਿਰਤੀ ਜਿਹੜੀ ਉਹਨੂੰ ਸੰਕੋਚ ਕੇ ਰੱਖਿਆ, ਆਪਣੀ ਬਿਰਤੀ ਨੂੰ ਉਹਨਾਂ ਨੇ ਸੰਕੋਚ ਲਿਆ। ਸੰਕੋਚਿਆ ਕਹਿੰਦਾ ਕਛੂ ਵਾਂਗ, ਕਛੂ ਕੰਮੇ ਵਾਂਗ, ਵੀ ਬਿਲਕੁਲ ਉਹਨਾਂ ਨੇ ਜਿਵੇਂ ਉਹ ਆਪਣਾ ਆਪਾ ਸੰਕੋਚ ਲੈਂਦਾ ਨਾ, ਸਾਰਾ ਹੀ ਆਪਣੇ ਕਵਚ ਦੇ ਵਿੱਚ ਵੜ ਜਾਂਦਾ ਉਹ। ਅਤੇ ਉਸੇ ਤਰ੍ਹਾਂ ਬਾਬਾ ਰਾਮ ਕੋਇਰ ਜੀ ਨੇ ਆਪਣੀ ਜਿਹੜੀ ਸੁਰਤ ਹੈ, ਆਪਣੀ ਮਤ ਜਿਹੜੀ, ਉਹਨੂੰ ਸੰਕੋਚ ਲਿਆ, ਇਕੱਠਿਆਂ ਕਰ ਲਿਆ ਆਪਣੀ ਸਾਰੀ ਆਪਣੀ ਬਿਰਤੀ ਨੂੰ, ਤੇ ਅਚਲ ਅਡੋਲ ਹੋ ਕੇ ਉਹ ਆਪਣੀ ਸਮਾਧੀ ਅੰਦਰ ਟਿਕੇ ਹਨ।
1: ਨਹਿ ਲੂਟਣ ਕੀ ਦਿਸ਼ਾ ਨਿਹਾਰਿਓ, ਸ਼੍ਰੀ ਗੁਰ ਕੋ ਕੁਛ ਖਿਆਲ ਵਿਚਾਰਿਓ।
0: ਉਹਨਾਂ ਨੇ ਕੜਾ ਪ੍ਰਸ਼ਾਦ ਵਾਲੇ ਪਾਸੇ ਜਿਵੇਂ ਬਾਕੀ ਸੰਗਤਾਂ ਸਾਰੇ ਸਿੱਖ ਜਿਹੜੇ ਗਏ, ਉਹ ਉਸ ਤਰੀਕੇ ਨਾਲ ਉਹਨਾਂ ਨਾਂ ਨਿਹਾਰਿਆ। ਧੰਨ ਗੁਰੂ ਕਲਗੀਧਰ ਸਾਹਿਬ ਦੀ ਜੋ ਗੱਤ ਹੈ, ਆਪਣੇ ਗੁਰ ਕੀ ਗੱਤ ਕੁਝ, ਉਹਨਾਂ ਨੇ ਆਪਣੇ ਗੁਰੂ ਪਾਤਸ਼ਾਹ ਦਾ ਜਿਹੜੀ ਖੇਡ ਹੈ, ਗੱਤ ਹੈ, ਉਹਨੂੰ ਵੇਖਿਆ ਹੈ।
1: ਰਾਮ ਕੋਇਰ ਕੀ ਸੰਗਤ ਜੋਏ, ਆਪਣੇ ਗੁਰ ਕੀ ਗੱਤ ਕੋ ਜੋਏ।
0: ਜਿਹੜੇ ਬਾਬਾ ਰਾਮ ਕੋਇਰ ਜੀ ਦੀ ਸੰਗਤ ਹੈ, ਉਹ ਆਪਣੇ ਨਾ ਉਹਨਾਂ ਵੱਲ ਵੇਖਦੇ ਨੇ ਵੀ ਇਹ ਕਿਸ ਰੂਪ ਦੇ ਵਿੱਚ ਵੀ ਇੱਥੇ ਅਡੋਲ ਬੈਠੇ, ਉਹ ਉਹਨਾਂ ਵੱਲ ਨਿਹਾਰ ਰਹੇ। ਸਿੱਖ ਗੁਰੂ ਪਾਤਸ਼ਾਹ ਜੀ ਦੀ ਗੱਤ ਨੂੰ ਬਾਬਾ ਰਾਮ ਕੋਇਰ ਜੀ ਨੇ ਜਾਣਿਆ, ਬਾਬਾ ਰਾਮ ਕੋਇਰ ਜੀ ਦੀ ਜਿਹੜੀ ਸੰਗਤ ਹੈ, ਜਿਹੜੇ ਉਹਨਾਂ ਦੇ ਸਾਥੀ ਨੇ, ਉਹ ਉਹਨਾਂ ਦੇ ਵੱਲ ਵੇਖ ਰਹੇ ਹਨ।
1: ਰੋਕ ਰਿਖਿਕਣ ਬੈਠੇ ਰਹੇ, ਉੱਠੇ ਨਾ ਹਾਲੇ ਬਾਕ ਨਾ ਕਹੇ।
0: ਉਹ ਆਪਣੇ ਇੰਦਰੀਆਂ ਤੱਕ ਨੂੰ ਨਾ ਰੋਕ ਕੇ ਬੈਠੇ ਰਹੇ, ਸੰਕੋਚ ਕੇ ਨਾ, ਆਪਣੀਆਂ ਅੱਖਾਂ ਵੀ ਸੰਕੋਚ ਲਈਆਂ, ਆਪਣਾ ਮੁੱਖ ਵੀ ਸੰਕੋਚ ਲਿਆ, ਆਪਣੀ ਬਿਰਤੀ, ਆਪਣੇ ਹੱਥ ਪੈਰ ਸੰਕੋਚ ਲਏ, ਸਾਰੇ ਬੈਠੇ ਰਹੇ। ਉਹਨਾਂ ਦੀ ਸੰਗਤ ਉਹਨਾਂ ਵੱਲ ਵੇਖੀ ਜਾਂਦੀ ਹੈ, ਕਹਿੰਦੇ ਇਹਨਾਂ ਨੇ ਉੱਠਣਾ ਤਾਂ ਕੀ ਹੈ ਅਤੇ ਹਿੱਲੇ ਵੀ ਨਹੀਂ ਅਜੇ, ਵੀ ਇਹਨਾਂ ਨੇ ਆਪਣੀਆਂ ਇੰਦਰੀਆਂ ਨੂੰ, ਰਿਖੀਕਨ ਸ਼ਬਦ ਨਾ ਇੰਦਰੀਆਂ ਵਾਸਤੇ ਵਰਤਿਆ ਜਾਂਦਾ, ਉੱਠੇ ਨਾ ਹਾਲੇ ਬਾਕ, ਵੀ ਨਾ ਇਹ ਉੱਠੇ ਨੇ, ਨਾ ਹਿੱਲੇ ਨੇ, ਨਾ ਹੀ ਇਹਨਾਂ ਨੇ ਆਪਣੀ ਜ਼ੁਬਾਨ ਤੋਂ ਕੋਈ ਵਚਨ ਆਖੇ ਹਨ।
1: ਕਿਉਂਕਿ ਤਿਉਂ ਟਿਕ ਰਹੇ ਵਿਚਾਰੇ, ਅਪਰ ਸਿਖਲੇ ਗਮਨੇ ਸਾਰੇ।
0: ਇਹ ਜਿਵੇਂ ਦੇ ਪਹਿਲਾਂ ਟਿਕੇ ਹੋਏ ਉਵੇਂ ਹੀ ਹੁਣ ਟਿਕੇ ਹੋਏ ਨੇ, ਜਿਉਂ ਕਿ ਤਿਉਂ ਟਿਕੇ, ਹੈ ਨਾ, ਉੱਦਾਂ ਹੀ ਟਿਕੇ ਰਹੇ। ਸਾਰੀਆਂ ਸੰਗਤਾਂ ਨੇ ਇਹਨਾਂ ਨੂੰ ਨਿਹਾਰਿਆ, ਜਿਉਂ ਕਿ ਤਿਉਂ ਟਿਕ ਰਹੇ ਵਿਚਾਰੇ ਅਪਰ ਸਿਖਲੇ, ਬਾਕੀ ਸਾਰੇ ਸਿੱਖ ਜਿਹੜੇ ਨਾ ਉਹ ਲੈ ਲੈ ਕੇ ਪ੍ਰਸ਼ਾਦ ਉੱਥੋਂ ਜਾਂਦੇ।

0: ਬਤੀਤ ਹੋਇਆ। ਜਦੋਂ ਬਤੀਤ ਹੋਇਆ ਤਾਂ ਬਾਬਾ ਰਾਮ ਕੋਇਰ ਜੀ ਨੇ ਆਪਣੇ ਤਨ ਦੀ ਸੰਭਾਲ ਕੀਤੀ, ਭਾਵ ਆਪਣੀ ਸਮਾਧੀ ਦੇ ਵਿੱਚੋਂ ਫਿਰ ਉੱਠਦੇ ਹਨ।
1: ਓਲਾ ਬਿਲੋਚਨ ਨਿਜ ਸਿੱਖ ਹੇਰੇ, ਉੱਠ ਗਮਨਿਓ ਪ੍ਰਪਾਪਤ ਪਾ ਡੇਰੇ।
0: ਆਪਣੇ ਨੇਤਰ ਖੋਲ੍ਹੇ, ਨੇਤਰ ਖੋਲ੍ਹੇ ਅਤੇ ਆਪਣੀਆਂ ਸੰਗਤਾਂ ਵੱਲ ਵੇਖਿਆ, ਆਪਣੀਆਂ ਸੰਗਤਾਂ ਵੱਲ ਵੇਖ ਕੇ ਅਤੇ ਉੱਥੋਂ ਉੱਠ ਕੇ ਨਾ ਆਪ ਤੇ ਆਪਣੇ ਅਸਥਾਨਾਂ ਵੱਲ, ਆਪਣੇ ਟਿਕਾਣੇ ਦੇ ਵੱਲ ਚੱਲ ਪੈਂਦੇ ਹਨ।
1: ਪਰਚੂਰ ਪ੍ਰਸੰਗ ਸਕਲ ਮੈਂ ਪਇਓ, ਨਹੀਂ ਤਿਹਾਵਲ ਲੂਟਣ ਕੀਓ।
0: ਔਰ ਉੱਥੇ ਸਾਰੇ ਪਾਸੇ ਇਹ ਪ੍ਰਸੰਗ ਫੈਲ ਗਿਆ ਕਿ ਬਾਬਾ ਰਾਮ ਕੋਇਰ ਜੀ ਨੇ ਤਿਹਾਵਲ ਨਹੀਂ ਲਈ, ਹੈ ਨਾ। ਉਹਨਾਂ ਨੇ ਕੜਾ ਪ੍ਰਸ਼ਾਦ ਉਸ ਤਰੀਕੇ ਦੇ ਨਾਲ ਜਿਵੇਂ ਬਾਕੀ ਸਿੱਖ ਲੈ ਕੇ ਗਏ, ਉਹਨਾਂ ਨੇ ਉਸ ਤਰੀਕੇ ਨਾਲ ਉੱਥੇ ਕੜਾ ਪ੍ਰਸ਼ਾਦ ਨਹੀਂ ਲਿਆ।
1: ਸੰਗਤ ਸਹਿਤ ਤੀਰ ਕੋ ਤਾਰੇ, ਰਹੇ ਸਥਿਤ ਨੇ ਹਾਥ ਨਿਕਾਰੇ।
0: ਉਹ ਆਪਣੀ ਸੰਗਤ ਸਮੇਤ, ਆਪਣੇ ਸਾਥੀਆਂ ਸਮੇਤ ਉੱਥੇ ਸਥਿਰ ਰਹੇ, ਟਿਕੇ ਰਹੇ ਉਹ ਉੱਥੇ, ਉੱਥੇ ਟਿਕੇ ਰਹੇ ਉਹ। ਉਹਨਾਂ ਨੇ ਆਪਣਾ ਹੱਥ ਵੀ ਅਗਾਂਹ ਨਹੀਂ ਵਧਾਇਆ ਵੀ ਮੈਂ ਬੈਠਾ ਹੀ ਇੱਥੇ ਹੱਥ ਅਗਾਂਹ ਵਧਾ ਕੇ ਅਤੇ ਕੜਾ ਪ੍ਰਸ਼ਾਦ ਲੈ ਲਵਾਂ ਨਾ। ਉਦਾਂ ਜਿੱਦਾਂ ਸਿੱਖ ਸੰਗਤਾਂ ਬਾਕੀ ਸਾਰੇ ਸਿੱਖਾਂ ਨੇ ਨਾ ਲੁੱਟ ਰੂਪ ਦੇ ਵਿੱਚ, ਉਦਾਂ ਨਾ ਬਾਬਾ ਰਾਮ ਕੋਇਰ ਜੀ ਅਡੋਲ ਟਿਕੇ ਰਹੇ। ਸਾਰੇ ਪਾਸੇ ਇਹ ਜਿਹੜਾ ਪ੍ਰਸੰਗ ਹੈ ਇਹ ਫੈਲ ਗਿਆ, ਰਹੇ ਸਥਿਤ ਨੇ ਹੱਥ ਨਿਕਾਰੇ, ਉਹਨਾਂ ਨੇ ਆਪਣਾ ਹੱਥ ਵੀ ਨਹੀਂ ਕੱਢਿਆ।
1: ਸ਼੍ਰੀ ਗੁਜਰੀ ਸੁਨ ਸ਼੍ਰੋਣ ਮਝਾਰੀ, ਦੁੱਖ ਸੁੱਖ ਮੈਂ ਸਮ ਬ੍ਰਿਤੀ ਵਿਚਾਰੀ।
0: ਮਾਤਾ ਗੁਜਰੀ ਜੀ ਨੇ ਵੀ ਇਹ ਸਾਰੇ ਪ੍ਰਸੰਗ ਨੂੰ ਸੁਣਿਆ ਨਾ ਆਪਣੇ ਕੰਨਾਂ ਦੇ ਨਾਲ। ਜਦੋਂ ਉਹਨਾਂ ਨੇ ਇਹ ਪ੍ਰਸੰਗ ਸਾਰਾ ਸੁਣਿਆ ਵੀ ਬਾਬਾ ਰਾਮ ਕੋਇਰ ਜੀ ਤੇ ਉੱਠੇ ਵੀ ਨਹੀਂ, ਹਿੱਲੇ ਵੀ ਨਹੀਂ, ਉਹਨਾਂ ਨੇ ਆਪਣੇ ਇੰਦਰੇ ਤੱਕ ਸੰਕੋਚ ਕੇ ਰੱਖ ਲਏ, ਆਪਣੇ ਗਿਆਨ ਕਰਮ ਇੰਦਰਿਆਂ ਦੇ ਨਾਲ ਨਾਲ ਗਿਆਨ ਇੰਦਰੇ ਵੀ ਸੰਕੋਚ ਲਏ ਉਹਨਾਂ ਨੇ। ਜਦੋਂ ਮਾਤਾ ਜੀ ਨੇ ਇਹ ਸੁਣਿਆ ਨਾ ਤੇ ਹਿਰਦੇ ਵਿੱਚ ਕੀ ਵਿਚਾਰਿਆ ਵੀ ਇਹਨਾਂ ਨੇ ਆਪਣੀ ਬਿਰਤੀ ਜਿਹੜੀ ਉਹ ਦੁੱਖ ਤੇ ਸੁੱਖ ਦੇ ਵਿੱਚ ਸਮ ਰੱਖੀ ਹੋਈ ਹੈ।
1: ਕੰਚਨ ਮਾਟੀ ਸਮ ਹੈ ਨਿਜ ਕੇ, ਅਲਪ ਬਾਤ ਇਹ ਕਿਹਾ ਹੈ ਤਿਨਕੇ।
0: ਇਹ ਤੇ ਉਹ ਰੱਬੀ ਪਿਆਰੇ ਨੇ ਜਿਨ੍ਹਾਂ ਦੇ ਸਾਹਮਣੇ ਕੰਚਨ ਤੇ ਮਿੱਟੀ ਇੱਕ ਬਰਾਬਰ ਹੈ। ਬਾਬਾ ਰਾਮ ਕੋਇਰ ਜੀ ਉਹਨਾਂ ਦੇ ਪ੍ਰਤੀ ਹੁਣ ਮਨ 'ਚ ਵਿਚਾਰ ਨਾ ਮਾਤਾ ਗੁਜਰੀ ਜੀ ਦੇ ਵੀ ਇਹ ਉਹ ਨੇ ਜਿਨ੍ਹਾਂ ਦੇ ਸਨਮੁਖ ਕੰਚਨ ਅਤੇ ਮਿੱਟੀ ਇੱਕ ਬਰਾਬਰ ਹੈ, ਸੋਨਾ ਅਤੇ ਮਿੱਟੀ ਇੱਕ ਬਰਾਬਰ ਹੈ। ਇਹ ਨਿੱਕੀ ਜਿਹੀ ਗੱਲ ਦੀ ਕਿਹੜੀ ਕੋਈ ਵੱਡ, ਹੈ ਨਾ। ਇਹ ਜਿਨ ਕੇ ਅਲਪ ਬਾਤ ਇਹ ਕਿਆ ਹੈ ਤਿੰਨ ਕੇ ਨਾ, ਜਿਨ੍ਹਾਂ ਦੇ ਲਈ ਕੰਚਨ ਮਿੱਟੀ ਦੇ ਬਰਾਬਰ ਹੈ ਉਹਨਾਂ ਦੇ ਲਈ ਇਹ ਅਲਪ ਬਾਤ ਕੋਈ ਬਹੁਤੀ ਵੱਡੀ, ਛੋਟੀ ਬਾਤ ਇਹ ਕੋਈ ਬਹੁਤੀ ਵੱਡੀ ਪਾਇਆ ਨਹੀਂ ਰੱਖਦੀ।
1: ਧੰਨਿਆ ਧੰਨਿਆ ਮਾਤਾ ਜੀ ਕਹੇ, ਇਹ ਬ੍ਰਿਤ ਬੜ ਭਾਗਣ ਤੇ ਲੈ।
0: ਕਹਿੰਦੇ ਧੰਨ ਨੇ ਐਸੇ ਗੁਰੂ ਕੇ ਪਿਆਰੇ, ਔਰ ਜਿਹੜੀ ਬਿਰਤੀ ਇਹਨਾਂ ਨੇ ਧਾਰਨ ਕੀਤੀ ਹੈ ਇਹ ਬਿਰਤੀ ਵੱਡਿਆਂ ਭਾਗਾਂ ਨਾਲ ਮਿਲਦੀ ਹੈ। ਇਹ ਬਿਰਤੀ ਹਰ ਇੱਕ ਦੇ ਵੱਸ ਦੀ ਨਹੀਂ ਹੈ ਜੀ। ਜੇ ਆਪਾਂ ਕਹੀਏ ਨਾ ਵੀ ਮੈਂ ਵੀ ਅਡੋਲ ਟਿਕ ਜਾਂ ਮੇਰੇ 'ਤੇ ਵੀ ਕੋਈ ਪ੍ਰਭਾਵ ਨਾ ਪਵੇ, ਇੱਦਾਂ ਨਹੀਂ ਹੋ ਸਕਦਾ। ਦੁੱਖ ਅਤੇ ਸੁੱਖ ਸਮ ਕਰਕੇ ਵਿਚਾਰਨਾ, ਹਰਖ ਅਤੇ ਸੋਗ ਨੂੰ ਸਮ ਕਰਕੇ ਜਾਣਨਾ ਮਨੁੱਖੀ ਸੁਭਾਅ ਨਹੀਂ ਹੈ। ਇਹ ਮਨੁੱਖੀ ਸੁਭਾਅ ਨਹੀਂ ਹੈ। ਇਹ ਸੁਭਾਅ ਜਿਹੜਾ ਨਾ ਜੀ, ਇਹਨੂੰ ਆਪਾਂ ਇੱਦਾਂ ਜਿਵੇਂ ਹਿਊਮਨ ਨੇਚਰ ਹੈ, ਮਨੁੱਖੀ ਸੁਭਾਅ ਇਹ ਹੈ ਵੀ ਦੁੱਖ ਵਿੱਚ ਦੁਖੀ ਹੋ ਜਾਣਾ ਅਤੇ ਸੁੱਖ ਵਿੱਚ ਨੱਚਣ ਟੱਪਣ ਲੱਗ ਜਾਣਾ, ਇਹ ਮਨੁੱਖੀ ਸੁਭਾਅ ਹੈ। ਦੁੱਖ ਵਿੱਚ ਦੁਖੀ ਨਾ ਹੋਣਾ, ਸੁੱਖ ਵਿੱਚ ਪ੍ਰਸੰਨਤਾ ਨਾਲ ਵੀ ਪੈਰ ਜਿਹੜੇ ਉਹ ਨਾ ਚੁੱਕਣੇ, ਉਸ ਰੂਪ 'ਚ ਜੇ ਕਹਾਂਗੇ ਤਾਂ ਫਿਰ ਇਹ ਮਨੁੱਖੀ ਸੁਭਾਅ ਨਹੀਂ ਹੈ। ਇਹ ਇੱਕ ਦੇਵ ਪੁਰਸ਼ ਸੁਭਾਅ ਕਹਿ ਲਓ, ਦੇਵਤੇ ਦਾ ਸੁਭਾਅ ਕਹਿ ਲਓ, ਜਾਂ ਅਕਾਲ ਪੁਰਖ ਦਾ ਸੁਭਾਅ ਕਹਿ ਲਓ, ਉਹਦੀ ਬਿਰਤੀ ਕਹਿ ਲਓ। ਜੇ ਸਮਤਾ ਹੈ ਤਾਂ ਹੀ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ, ਜਦੋਂ ਆਪਾਂ ਜੀਵਨ ਪੜ੍ਹਦੇ ਹਾਂ, ਤੇਰਾ ਕੀ ਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗ। ਹੁਣ ਹਰ ਬੰਦਾ ਥੋੜ੍ਹੀ ਕਹਿ ਦੇਗਾ, ਹਰ ਮਨੁੱਖ ਕਿਵੇਂ ਕਹਿ ਦੇ। ਇਸੇ ਤਰ੍ਹਾਂ ਜੀ ਦੁੱਖ ਤੇ ਸੁੱਖ ਨੂੰ ਬਰਾਬਰ ਕਰਕੇ ਜਾਣਨਾ ਅਕਾਲ ਪੁਰਖ ਜੀ ਦਾ ਬਖਸ਼ਿਆ ਇੱਕ ਗੁਣ ਹੈ, ਔਰ ਇਹ ਗੁਣ ਹਰ ਇੱਕ ਦੇ ਵੱਸ ਵਿੱਚ ਨਹੀਂ ਹੈ, ਹਰ ਇੱਕ ਕੋਲ ਨਹੀਂ ਹੈ। ਆਪਾਂ ਆਪਣੀਓ ਹੀ ਅੰਦਰ ਨੂੰ ਪੜਚੋਲ ਕੇ ਵੇਖ ਲਈਏ, ਅੰਦਰ ਨੂੰ ਫਰੋਲ ਕੇ ਵੇਖ ਲਈਏ ਵੀ ਸਾਡੇ ਹਾਲਾਤ ਕਿੱਦਾਂ ਦੇ ਨੇ। ਘਰਾਂ ਪਰਿਵਾਰਾਂ ਦੇ ਵਿੱਚ ਆਪਾਂ ਵੀ ਰਹਿੰਦੇ ਹਾਂ, ਗ੍ਰਸਥ ਜੀਵਨਾਂ ਵਾਲੇ ਹਾਂ, ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਨੇ, ਕੋਈ ਬਹੁਤੀ ਵੱਡੀ ਗੱਲ ਨਹੀਂ। ਅਤੇ ਕਿੰਨੀ ਕੁ ਬਿਰਤੀ ਸਾਡੀ ਸਥਿਰ ਰਹਿੰਦੀ ਹੈ, ਕਿੰਨੇ ਕਹੀਂ ਆਪਣੀ ਮੱਤ ਨੂੰ ਟਿਕਾ ਕੇ ਰੱਖਦੇ ਹਾਂ ਵੀ ਕੋਈ ਨਹੀਂ, ਜੇ ਦੁੱਖ ਆ ਗਿਆ ਤਾਂ ਮੈਂ ਤਾਂ ਵੀ ਕਹਾਂ ਰੱਬਾ ਤੇਰੀ ਰਜ਼ਾ ਹੈ, ਜੇ ਸੁੱਖ ਆ ਗਿਆ ਤਾਂ ਮੈਂ ਤਾਂ ਵੀ ਕਹਾਂ ਵੀ ਮਾਲਕਾ ਇਹ ਵੀ ਤੇਰੀ ਮੌਜ ਹੈ, ਜੇ ਦੁੱਖ ਆ ਜੇ ਮੈਂ ਤਾਂ ਵੀ ਰੋ ਰੋ ਕੇ ਕਮਲਾ, ਹੈ ਨਾ, ਅਤੇ ਜੇ ਸੁੱਖ ਆ ਜੇ ਫਿਰ ਹੱਸ ਹੱਸ ਕਮਲਾ, ਵੀ ਹੋਣਾ ਕਮਲਾ ਹੀ ਹੈ ਬਸ, ਮੂਰਖ ਰਹਿਣ ਮਨੁੱਖੀ ਸੁਭਾਅ ਹੈ। ਸਤਿਗੁਰੂ ਜੀ ਹੁਣ ਉਸ ਥਾਂ 'ਤੇ ਨਾ ਕਵੀ ਜੀ ਜ਼ਿਕਰ ਕਰ ਰਹੇ, ਕਹਿੰਦੇ ਵੀ ਮਾਤਾ ਜੀ ਨੇ ਆਪਣੇ ਮਨ ਦੇ ਅੰਦਰ ਵਿਚਾਰਿਆ ਵੀ ਧੰਨ ਨੇ ਬਾਬਾ ਰਾਮ ਕੋਇਰ ਜੀ, ਧੰਨ ਨੇ, ਔਰ ਜਿਹੜੀ ਬਿਰਤੀ ਉਹਨਾਂ ਧਾਰਨ ਕੀਤੀ ਵੱਡੇ ਭਾਗਾਂ ਨਾਲ ਮਿਲਦੀ। ਔਰ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਆਪ ਜੀ ਦੀਆਂ ਰਚਨਾਵਾਂ 'ਤੇ ਰਹਿੰਦਾ, ਜੋ ਨਰ ਦੁੱਖ ਮੈਂ, ਹੁਣ ਉੱਥੇ ਇਹ ਨਹੀਂ ਕਿਹਾ ਵੀ ਹਰ ਮਨੁੱਖ, ਜੋ ਨਰ, ਜਿਹੜਾ ਮਨੁੱਖ, ਹੁਣ ਜਿਹੜਾ ਜਿਹੜਾ ਹੁਣ ਪਹਿਲਾਂ ਤਾਂ ਉਹ ਜਿਹੜਾ ਲੱਭਣਾ ਪਏਗਾ ਨਾ, ਕਿਹੜਾ ਮਨੁੱਖ ਹੈ ਉਹ। ਫਿਰ ਨਾਲ ਜ਼ਿਕਰ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਨੇ, ਦੁੱਖ ਮੈਂ ਦੁੱਖ ਨਹੀਂ ਮਾਨੈ, ਦੁੱਖ ਮੈਂ ਦੁੱਖ ਨਹੀਂ ਮਾਨੈ। ਹੁਣ ਲੱਭੋ ਮਨੁੱਖ, ਕਿੱਡਾ ਸੌਖਾ ਹੋ ਗਿਆ ਲੱਭਣਾ ਨਾ, ਪਹਿਲਾਂ ਕਿਹਾ ਜੋ ਨਰ, ਜਿਹੜਾ ਮਨੁੱਖ, ਹੁਣ ਕਿਹੜਾ ਹੈ, ਕਹਿੰਦੇ ਦੁੱਖ ਮੈਂ ਦੁੱਖ ਨਹੀਂ ਮਾਨੈ, ਹੁਣ ਸੌਖਾ ਬਣ ਗਿਆ ਵੀ ਜਿਹੜਾ ਬੰਦਾ ਦੁੱਖ ਦੇ ਵਿੱਚ ਦੁੱਖ ਨਾ ਮੰਨੇ, ਹੁਣ ਲੱਭੋ ਸਮਾਜ 'ਤੇ ਕਿੰਨੇ ਕੁ ਲੱਭ ਜਾਣਗੇ, ਮਾਰੋ ਆਸ ਪਾਸ ਝਾਤ ਵੀ ਕਿੰਨੇ ਕੁ ਲੱਭ ਜਾਣਗੇ। ਮੈਂ ਐਸਾ ਮਨੁੱਖ ਲੱਭਣ ਜਾਵਾਂ ਤਾਂ ਹੋ ਸਕਦਾ ਵੀ ਸਾਰੇ ਸੰਸਾਰ ਵਿੱਚੋਂ ਕੋਈ ਟਾਵਾਂ ਕੋਈ ਦੋ ਚਾਰ ਲੱਭ ਜਾਣ ਜਿਹਨੂੰ ਵੇਖ ਕੇ ਮੈਂ ਕਹਾਂ ਵੀ ਆਹ ਨਹੀਂ ਦੁੱਖ 'ਚ ਦੁੱਖ ਮੰਨਦਾ, ਨਹੀਂ ਤਾਂ ਫਿਰ ਸਤਿਗੁਰੂ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਕੈ, ਸੁੱਖ ਵੀ ਨਹੀਂ ਸਨੇਹ ਵੀ ਨਹੀਂ ਅਤੇ ਭੈ ਵੀ ਨਹੀਂ, ਤਿੰਨੇ ਚੀਜ਼ਾਂ। ਜਿਹੜਾ ਦੁੱਖ ਵਿੱਚ ਦੁੱਖ ਨਾ ਮੰਨੇ, ਸੁੱਖ ਵਿੱਚ ਟੱਪੇ ਕੋਈ ਨਾ, ਸਨੇਹ ਮੋਹ ਬਣਾਵੇ ਕੋਈ ਨਾ, ਡਰ ਕਿਸੇ ਦਾ ਹੋਵੇ ਕੋਈ ਨਾ। ਕਹਿਣ ਨੂੰ ਤਾਂ ਹਰ ਬੰਦਾ ਹੀ ਕਹੀ ਜਾਂਦਾ ਵੀ ਮੈਂ ਨਹੀਂ ਡਰਦਾ ਕਿਸੇ ਤੋਂ, ਅਤੇ ਜਦੋਂ ਸਾਹਮਣੇ ਮੌਤ ਖੜੋਤੀ ਹੋਵੇ ਫਿਰ ਵੱਡੇ ਤੋਂ ਵੱਡਾ ਨਿਡਰ ਵੀ ਡਰਪੋਕ ਬਣ ਜਾਂਦਾ। ਨਾ ਡਰਨਾ ਅਤੇ ਆਪਣੇ ਅੰਦਰੋਂ ਡਰ ਦੀ ਭਾਵਨਾ ਨੂੰ ਮਾਰ ਲੈਣਾ, ਦੋਵਾਂ ਵਿੱਚ ਫਰਕ ਹੈ। ਜਿਹੜਾ ਮਨੁੱਖ ਕਹਿੰਦਾ ਮੈਂ ਡਰਦਾ ਨਹੀਂ, ਉਹਦੇ ਅੰਦਰ ਡਰ ਭਾਵਨਾ ਹੈ, ਉਹਨੂੰ ਸਹਿਜ ਸੁਭਾਅ ਬੈਠੇ ਨੂੰ ਛੇੜ ਕੇ ਵੇਖੋ ਕਿਤੇ ਡਰਦਾ ਕਿ ਨਹੀਂ। ਕੋਈ ਬੰਦਾ ਆਪਣੇ ਮੂੰਹ ਧਿਆਨ ਬੈਠਾ ਹੋਵੇ ਉਹਨੂੰ ਜਾ ਕੇ ਆਵਾਜ਼ ਹੀ ਮਾਰ ਲਓ, ਤ੍ਰਭਕ ਉੱਠਦਾ ਕਹਿੰਦਾ ਤੂੰ ਤਾਂ ਡਰਾਤਾ ਮੈਨੂੰ, ਦੱਸ ਤੇ ਦਿੰਦਾ, ਮਤਲਬ ਡਰ ਭਾਵ। ਜਿਹਦੇ ਅੰਦਰੋਂ ਡਰ ਭਾਵਨਾ ਮੁੱਕ ਗਈ ਉਹ ਕਹਿੰਦਾ ਹੁਣ ਕੋਈ ਨਹੀਂ, ਜਿੱਦਾਂ ਦੇ ਮਰਜ਼ੀ ਹਾਲਾਤ ਬਣ ਜਾਣ, ਬਸ ਆਹ ਰੂਪ ਬਣ ਜਾਂਦਾ ਫਿਰ। ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ ਹੈ, ਕੰਚਨ ਮਾਟੀ ਮਨ ਹੈ, ਇੱਦਾਂ ਵੀ ਹੋ ਸਕਦਾ। ਇੱਕ ਪਾਸੇ ਸੋਨੇ ਦਾ ਟੁਕੜਾ ਪਿਆ ਹੋਵੇ ਅਤੇ ਇੱਕ ਪਾਸੇ ਮਿੱਟੀ ਦਾ ਢੇਰ ਪਿਆ ਹੋਵੇ, ਮਿੱਟੀ ਹੋਵੇ ਜ਼ਿਆਦੀ ਅਤੇ ਸੋਨਾ ਹੋਵੇ ਥੋੜ੍ਹਾ, ਬੰਦਾ ਕਹਿੰਦਾ ਮਿੱਟੀ ਤੋਂ ਕੀ ਲੈਣਾ, ਵੀ ਆਹ ਸੋਨਾ ਚੁੱਕੋ ਮਿੱਟੀ 'ਤੇ ਜਿੰਨੀ ਮਰਜ਼ੀ ਇਕੱਠੀ ਕਰ ਲਾਂਗੇ। ਕੰਚਨ ਮਾਟੀ ਮਨ ਹੈ, ਹੁਣ ਇਹ ਇਸ ਤਰ੍ਹਾਂ ਦੇ ਮਨੁੱਖ ਲੱਭਣੇ, ਜਿਵੇਂ ਮਾਤਾ ਜੀ ਨੇ ਕਿਹਾ ਨਾ ਕਹਿੰਦੇ ਇੱਦਾਂ ਦੀ ਤਾਂ ਵੱਡਿਆਂ ਭਾਗਾਂ ਨਾਲ ਬਿਰਤੀ ਮਿਲਦੀ ਹੈ, ਚੰਗੇ ਭਾਗ ਹੋਣ ਫਿਰ ਕਿਤੇ ਜਾ ਕੇ ਐਸੀ ਬਿਰਤੀ ਜਿਹੜੀ ਉਹ ਪ੍ਰਾਪਤ ਹੁੰਦੀ। ਨਹ ਨਿੰਦਿਆ ਨਹ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜਿਹੇ ਪਰਸੈ ਨਾਹਿਨ, ਤੇਹ ਘਟ ਬ੍ਰਹਮ ਨਿਵਾਸਾ। ਕਿਹਨੂੰ ਮਿਲਦਾ ਗੁਰ ਕਿਰਪਾ, ਜਿਹੇ ਨਰ ਕਉ ਕੀਨੀ, ਤੇਹ ਇਹ ਜੁਗਤ ਪਛਾਨੀ। ਇੱਥੇ ਆ ਕੇ ਸਾਰੀ ਵਿਚਾਰ ਨਿਬੜ ਜਾਂਦੀ ਵੀ ਜਿਹਦੇ ਉੱਤੇ ਗੁਰੂ ਬਖਸ਼ਿਸ਼ ਕਰਦਾ ਉਹਨੂੰ ਇਹ ਬਿਰਤੀ ਮਿਲਦੀ ਹੈ। ਗੁਰ ਕਿਰਪਾ ਜਿਹੇ ਨਰ ਕਉ ਕੀਨੀ, ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਨੀ ਸੰਗ। ਰੱਬ ਦਾ ਸੁਭਾਅ ਬਣ ਗਿਆ ਨਾ ਫਿਰ, ਜਿਉਂ ਪਾਨੀ ਸੰਗ, ਨਾਨਕ ਲੀਨ ਭਇਓ ਕਿਹਦੇ ਨਾਲ? ਗੋਬਿੰਦ ਸਿਉਂ, ਅਕਾਲ ਪੁਰਖ ਨਾਲ। ਜਦੋਂ ਉਹਦੇ ਵਿੱਚ ਲੀਨ ਹੋ ਗਏ ਕਿੱਦਾਂ ਹੋਏ? ਕਹਿੰਦੇ ਜਿਉਂ ਪਾਨੀ ਸੰਗ ਪਾਨ। ਜਦੋਂ ਉਹਦੇ ਵਿੱਚ ਲੀਨ ਹੀ ਹੋ ਗਿਆ, ਰੱਬੀ ਪਿਆਰਾ ਰੱਬ ਦੇ ਵਿੱਚ ਲੀਨ ਹੋ ਗਿਆ, ਲੀਨ ਹੋਇਆ, ਹੁਣ ਸੁਭਾਅ ਕਿੱਦਾਂ ਦਾ ਬਣ ਗਿਆ? ਰੱਬ ਵਰਗਾ। ਇਹ ਰੱਬੀ ਸੁਭਾਅ ਹੈ, ਜਿੱਥੇ ਆ ਕੇ ਦੁੱਖ ਅਤੇ ਸੁੱਖ ਸਮ ਕਰਕੇ ਨਜ਼ਰੀਆ ਆਉਂਦਾ। ਖੈਰ, ਮਾਤਾ ਜੀ ਨੇ ਉਸ ਥਾਂ 'ਤੇ ਆਖਿਆ, ਕਹਿੰਦੇ ਇਹ ਬਿਰਤ ਵੱਡ ਭਾਗਣ ਤੇ ਲੈ ਹੈ ਨਾ, ਵੱਡੇ ਭਾਗਾਂ ਦੇ ਨਾਲ ਇਹ ਬਿਰਤੀ ਮਿਲਦੀ ਹੈ।
1: ਪਰਮੇਸ਼ਰ ਕੀ ਮੂਰਤ ਸੋਈ, ਹਰਖ ਸ਼ੌਕ ਬਿਨਸੇ ਜਿਨ ਦੋਈ।
0: ਉਹ ਪਰਮੇਸ਼ਰ ਦੀ ਮੂਰਤ ਹੈ, ਉਹ ਪਰਮੇਸ਼ਵਰ ਦਾ ਹੀ ਸਰੂਪ ਹੈ, ਜਿਹੜਾ ਹਰਖ ਅਤੇ ਸ਼ੋਕ ਦੋਵਾਂ ਨੂੰ ਵਿਨਾਸ਼ ਕਰ ਲੈਂਦਾ। ਹਰਖ ਅਤੇ ਸ਼ੋਕ, ਸ਼ੋਕ ਉਦਾਸੀ, ਹਰਖ ਪ੍ਰਸੰਨਤਾ। ਆਪਣੇ ਮਨ ਨੂੰ ਕਦੇ ਸਮ ਕਰਕੇ ਵੇਖੋ ਵੀ ਖੁਸ਼ੀ ਬਹੁਤ ਹੋਵੇ, ਮਨ ਬਹੁਤ ਪ੍ਰਸੰਨ ਹੋਵੇ, ਪਰ ਮਨ ਉੱਤੇ ਪ੍ਰਭਾਵ ਨਾ ਹੋਵੇ। ਸ਼ੋਕ ਹੋਵੇ, ਦੁੱਖ ਹੋਵੇ, ਸੰਸਾਰ ਕੁਰਲਾ ਉੱਠੇ ਵੀ ਇੰਨਾ ਦੁੱਖ, ਅਤੇ ਸਾਡੇ ਮਨ 'ਤੇ ਪ੍ਰਭਾਵ ਹੀ ਨਾ ਹੋਵੇ। ਪਰਮੇਸ਼ਵਰ ਕੀ ਮੂਰਤ, ਕਹਿੰਦੇ ਹੁਣ ਵੇਖੋ ਨਾ, ਆਰੇ ਨਾਲ ਚਰਾਉਣਾ ਕਿਤੇ ਸੌਖਾ ਪਿਆ? ਆਪਣੇ ਆਪ ਨੂੰ ਆਰੇ ਨਾਲ ਚਰਵਾਉਣਾ ਕਿਤੇ ਸੌਖਾ ਹੈ? ਆਪਾਂ ਇਹ ਕਹਿ ਲੈਣਾ ਜੀ ਆਰੇ ਨਾਲ ਚਰਵਾਉਣਾ ਬੜਾ ਔਖਾ, ਆਪਾਂ ਔਖਾ ਕਹਿ ਕੇ ਵੀ ਨਹੀਂ ਚਰਵਾ ਸਕਦੇ ਵੀ ਅਸੀਂ ਆਪਣਾ ਆਪ ਚਰਾ ਲਾਂਗੇ ਵੀ ਔਖਾ ਹੈ ਜੀ, ਪਰ ਚਰਵਾ ਲਾਂਗੇ। ਅਤੇ ਉਹ ਵੇਖਣ ਵਾਲੇ ਸਾਰੇ ਵੇਖ ਕੇ ਹੈਰਾਨ ਹੋਏ ਵੀ ਭਾਈ ਮਤੀ ਦਾਸ ਜੀ ਖੜੋਤੇ ਨੇ, ਸਿਰ 'ਤੇ ਆਰਾ ਚੱਲੀ ਜਾਂਦਾ, ਉਹਨਾਂ ਨੇ ਕੁਛ ਆਪਣੀ ਜ਼ਬਾਨੋਂ ਆਖਿਆ ਹੀ ਨਹੀਂ ਵੀ ਤੁਸੀਂ ਕਿਉਂ ਆਰਾ ਚਲਾਈ ਜਾਂਦੇ। ਘਰ ਦੇ ਵਿੱਚ ਆਪਾਂ ਆਮ ਕਰਕੇ ਵੇਖਦੇ ਹਾਂ ਨਾ, ਕਿਤੇ ਛੋਟਾ ਮੋਟਾ ਸਾਡੀ ਉਂਗਲ 'ਤੇ ਮਾੜਾ ਮੋਟਾ ਕਿਤੇ ਟੱਕ ਵੀ ਲੱਗ ਜਾਏ ਨਾ, ਅਤੇ ਲਹੂ ਸਿਮ ਸਿਮ ਜਦੋਂ ਲਹੂ ਵਗਦਾ ਤਾਂ ਵੇਖ ਵੇਖ ਕੇ ਅਸੀਂ ਡਰੀ ਜਾਈਦਾ ਵੀ ਕਿਤੇ ਸਾਰਾ ਹੀ ਨਾ ਨਿਕਲ ਜਾਏ, ਲਹੂ ਹੀ ਨਾ ਕਿਤੇ ਸਰੀਰ 'ਚੋਂ ਮੁੱਕ ਜਾਏ, ਫਟਾਫਟ ਉਹਨੂੰ ਲਪੇਟਣ ਲੱਗੇ ਵੀ ਪੱਟੀ ਕਰੋ, ਤਕਲੀਫ ਬੜੀ। ਅਤੇ ਇੱਕ ਪਾਸੇ ਸਾਰਾ ਸਰੀਰ ਦੋ ਹਿੱਸਿਆਂ 'ਚ ਵੰਡਿਆ ਜਾ, ਫਿਰ ਵੇਖੋ ਹਾਂ ਕਿਤੇ ਨਾ ਮਾਤਾ ਭੈਣ ਜਾਂ ਧੀ ਪ੍ਰਸ਼ਾਦਾ ਬਣਾਉਂਦੀ ਨਾ, ਉਹ ਫੁਲਕਾ ਫੁੱਲਦਾ ਜਦੋਂ ਨਾ, ਪ੍ਰਸ਼ਾਦਾ ਫੁੱਲਦਾ, ਉਹਦੇ 'ਚੋਂ ਸੇਕ ਨਾ, ਜਦੋਂ ਕਿਤੇ ਉਹ ਫੁੱਲਿਆ ਹੋਇਆ ਫੂਕ ਜਿਹਦੇ ਹੱਥ ਨੂੰ ਪੈ ਜਾਣਾ ਤੱਤੀ, ਅਤੇ ਉਸੇ ਵੇਲੇ ਕੁਰਲਾ ਉੱਠਦੇ ਵੀ ਬੜਾ ਤੱਤਾ ਸੇਕ ਪਿਆ। ਅਤੇ ਇੱਕ ਇਨਸਾਨ ਨੂੰ ਜਿਉਂਦਿਆਂ ਰੂੰ 'ਚ ਲਪੇਟ ਕੇ ਅੱਗ ਲਾ ਰਹੇ, ਮਨ 'ਤੇ ਪ੍ਰਭਾਵ ਨਹੀਂ ਹੈ ਨਾ। ਜਿੰਨਾ ਚਿਰ ਅਸੀਂ ਜਿਹੜੀ ਵੀ ਵਸਤੂ ਦਾ, ਜਿਹੜੇ ਵੀ ਹਾਲਾਤ ਦਾ ਪ੍ਰਭਾਵ ਸਾਡੇ ਮਨ 'ਤੇ ਪੈਂਦਾ ਨਾ ਜੀ, ਉਹ ਹਾਲਾਤ ਸਾਨੂੰ ਪ੍ਰਭਾਵਿਤ ਕਰਦੇ ਨੇ। ਅਤੇ ਜਿਹੜੇ ਹਾਲਾਤ ਦਾ ਪ੍ਰਭਾਵ ਸਾਡੇ ਮਨ 'ਤੇ ਨਾ ਪਵੇ, ਉਹ ਹਾਲਾਤ ਸਾਨੂੰ ਕਦੇ ਵੀ ਪ੍ਰਭਾਵਿਤ ਨਹੀਂ ਕਰ ਸਕਦੇ, ਕਦੇ ਵੀ। ਮਨ ਉਪਰਾਮ ਕਰਨਾ ਹੈ, ਸਰੀਰ ਨਾਲ ਜੋ ਮਰਜ਼ੀ ਹੁੰਦਾ ਰਹੇ, ਜਿੰਨਾ ਚਿਰ ਸਾਡੀ ਬਿਰਤੀ ਸਾਡੇ ਸਰੀਰ ਨਾਲ ਜੁੜੀ ਹੈ ਨਾ, ਉਹਨਾਂ ਚਿਰ ਸਰੀਰ ਉੱਤੇ ਆਇਆ ਦੁੱਖ, ਸਰੀਰ ਉੱਤੇ ਆਈ ਤਕਲੀਫ ਬਹੁਤ ਪ੍ਰਭਾਵਿਤ ਕਰੇਗੀ। ਜਦੋਂ ਬਿਰਤੀ ਸਰੀਰ ਤੋਂ ਉੱਪਰ ਉੱਠ ਗਈ ਵੀ ਸਰੀਰ ਕੁਝ ਨਹੀਂ ਰਹਿ ਗਿਆ ਹੁਣ, ਫਿਰ ਕੋਈ ਪ੍ਰਭਾਵ ਨਹੀਂ, ਫਿਰ ਵੱਢੀ ਵੀ ਜਾਓ ਉਹ ਕਹਿੰਦਾ ਕੋਈ ਗੱਲ ਨਹੀਂ ਵੱਢ ਲਓ, ਮਨ 'ਤੇ ਪ੍ਰਭਾਵ ਨਹੀਂ ਹੈ ਬਸ। ਅਤੇ ਮਾਤਾ ਜੀ ਕਹਿ ਰਹੇ, ਕਹਿੰਦੇ ਭਾਈ ਇਹ ਬਿਰਤੀ ਨਾ, ਇਹ ਪਰਮੇਸ਼ਰ ਦੀ ਮੂਰਤ ਹੈ, ਜਿਹੜਾ ਹਰਖ ਅਤੇ ਸ਼ੋਕ ਦੋਵੇਂ ਜਿੰਨੇ ਵਿਨਾਸ਼ ਕਰ, ਬਿਨਸੇ ਜਿਨ ਦੋਈ, ਜਿਹਨੇ ਦੋਵੇਂ ਛੱਡ ਤੇ, ਖੁਸ਼ੀ ਵੀ ਤੇ ਗਮੀ ਦੋਵੇਂ ਚੀਜ਼ਾਂ ਜਿਹਨੇ ਤਿਆਗੀਆਂ ਹਨ।
1: ਮਹਿਮਾ ਮਹਾਮਾਨ ਮਨ ਮਾਹੀ, ਆਪਣਾ ਸਮੀਪਣ ਸਾਥ ਸਰਾਹੀ।
0: ਵੱਡੀ ਮਹਿਮਾ ਜਾਣੀ ਆਪਣੇ ਮਨ ਦੇ ਅੰਦਰ, ਔਰ ਹਮੇਸ਼ਾ ਨਾ ਮਾਤਾ ਜੀ ਆਪਣੀਆਂ ਨਿਕਟ ਵਰਤੀਆਂ ਨਾਲ ਫਿਰ ਬਾਬਾ ਰਾਮ ਕੋਇਰ ਜੀ ਦੀ ਸ਼ਲਾਘਾ ਕਰਦੇ ਅਕਸਰ ਵੀ ਹੈ, ਅਤੇ ਵਾਕਈ ਰੱਬੀ ਪਿਆਰੇ, ਰੱਬੀ ਪ੍ਰੇਮ ਵਿੱਚ ਭਿੱਜੇ ਹੋਏ ਹਨ। ਇਹਨਾਂ ਨੇ ਆਪਣੀ ਬਿਰਤੀ ਜਿਹੜੀ ਉਹਨੂੰ ਸੰਕੋਚਿਆ, ਆਪਣੀ ਬਿਰਤੀ ਨੂੰ ਹਰਖ ਸੋਗ ਤੋਂ ਉੱਪਰ ਕੀਤਾ। ਇਹ ਸਾਰੀ ਸ਼ੋਭਾ ਸ਼ਲਾਘਾ ਫਿਰ ਮਾਤਾ ਜੀ ਅਕਸਰ ਆਪਣੇ ਕੋਲ ਬੈਠੇ ਸੇਵਕਾਂ ਦੇ ਨਾਲ, ਆਪਣੇ ਨਾ ਸਤ ਜਿਹੜੇ ਸੰਗੀ ਮਾਤਾ ਜੀ ਦੇ ਉਹਨਾਂ ਨਾਲ ਬੈਠ ਕੇ ਅਕਸਰ ਵਿਚਾਰ ਕਰਦੇ ਹਨ।
1: ਬੀਤ ਗਇਓ ਦਿਨ ਨਿਸ ਇਸ ਭਾਂਤੀ, ਸੋਚ ਛਨਾਨੈ ਪੁਣੈ ਪ੍ਰਭਾਤੀ।
0: ਉਹ ਸਾਰਾ ਦਿਨ ਇੱਦਾਂ ਲੰਘ ਗਿਆ ਜੀ, ਰਾਤ ਪੈ ਗਈ, ਰਾਤ ਵੀ ਸਰੀਰਕ ਆਰਾਮ ਕੀਤਾ, ਦਿਨ ਚੜ੍ਹ ਆਇਆ, ਅਗਲਾ ਦਿਨ ਆ ਗਿਆ ਨਾ। ਜਦੋਂ ਸੋਚ ਛਨਾਨ ਕੀਤਾ, ਨੇਮ ਉਸੇ ਤਰ੍ਹਾਂ ਫਿਰ ਸੰਭਾਲਦੇ ਹਨ।
1: ਬੈਠੇ ਸਤਿਗੁਰ ਲਾਏ ਦੀਵਾਨ, ਬੰਦੇ ਚਰਨ ਕਮਲ ਸਿਖਿਆਣ।
0: ਗੁਰੂ ਸਾਹਿਬ ਫਿਰ ਦੀਵਾਨ ਸਜਾ ਕੇ ਬੈਠ ਗਏ। ਜਦੋਂ ਮਾਲਕ ਪਾਤਸ਼ਾਹ ਨੇ ਸਭਾ ਸਜਾਈ, ਦੀਵਾਨ ਸਜਾਇਆ, ਸੰਗਤਾਂ ਫਿਰ ਆਈਆਂ ਸਤਿਗੁਰੂ ਦੇ ਦਰਸ਼ਨਾਂ ਵਾਸਤੇ। ਮਾਲਕ ਪਾਤਸ਼ਾਹ ਦੇ ਚਰਨਾਂ ਕਮਲਾਂ 'ਤੇ ਆ ਕੇ ਸਿੱਖ ਸੰਗਤਾਂ ਨੇ ਨਮਸਕਾਰਾਂ ਕੀਤੀਆਂ। ਨਮਸਕਾਰਾਂ ਕਰਕੇ ਧੰਨ ਗੁਰੂ ਕਲਗੀਧਰ ਸਾਹਿਬ ਦੇ ਸਨਮੁੱਖ ਹੋ ਕੇ ਬੈਠ ਜਾਣ

0: ਵੀ ਆਪਣੇ ਸਾਰੇ ਸਾਥੀ ਸੰਗਤਾਂ ਦੇ ਨਾਲ ਆਉਂਦੇ ਨੇ। ਆਏ ਉਹਨਾਂ ਨੇ ਵੀ ਆ ਕੇ ਗੁਰੂ ਪਾਤਸ਼ਾਹ ਦੇ ਚਰਨਾਂ 'ਤੇ ਵੰਦਨਾ ਕੀਤੀ, ਨਮਸਕਾਰ ਕੀਤੀ। ਨਮਸਕਾਰ ਕਰਕੇ ਤੇ ਸਤਿਗੁਰੂ ਜੀ ਦੇ ਕੋਲ ਹੋ ਕੇ ਬੈਠ ਜਾਂਦੇ ਹਨ।
1: ਸਤਿਗੁਰ ਦਰਸ਼ਨ ਪ੍ਰੇਮ ਮਹਾਨੇ, ਦਿਵਸ ਜਾਮਣੀ ਜਿਨ ਕੋ ਧਿਆਨੇ।
0: ਗੁਰੂ ਪਾਤਸ਼ਾਹ ਜੀ ਨੇ ਸਾਰੀਆਂ ਸਿੱਖ ਸੰਗਤਾਂ ਨੂੰ ਦਰਸ਼ਨ ਬਖਸ਼ੇ, ਅਤੇ ਇੱਥੋਂ ਤੱਕ ਨਾ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਦੇ ਵਿੱਚ ਮਹਾਂਪ੍ਰੇਮ, ਬਹੁਤ ਪਿਆਰ ਹੈ, ਬੜਾ ਪ੍ਰੇਮ ਹੈ। ਇੰਨਾ ਕੁ ਪ੍ਰੇਮ ਦੇ ਵਿੱਚ ਮਗਨ ਨੇ ਸਾਰੀਆਂ ਸੰਗਤਾਂ ਸਿੱਖ, ਵੀ ਦਿਨ ਅਤੇ ਰਾਤ ਦਾ ਵੀ ਕੋਈ ਖਿਆਲ ਨਹੀਂ ਕਿਸੇ ਤਰੀਕੇ। ਦਿਵਸ ਜਾਮਨੀ ਜਿਨ ਕੋ ਧਿਆਨ, ਕਿਸੇ ਤਰ੍ਹਾਂ ਦਾ ਵੀ ਧਿਆਨ ਨਹੀਂ ਹੈ।
1: ਸਭ ਘੱਟ ਘੱਟ ਕੀ ਗਿਆ ਤਾਂ ਵਾਰੇ, ਪੇਖਾ ਸੰਗਤ ਕੋ ਬਾਕੁਚਾਰੇ।
0: ਹੁਣ ਜੀ ਜਿਹੜੇ ਧੰਨ ਗੁਰੂ ਕਲਗੀਧਰ ਸਾਹਿਬ ਜੀ, ਹਰ ਇੱਕ ਘੱਟ ਦੀ ਜਾਣਨ ਵਾਲੇ ਨੇ, ਹਰ ਇੱਕ ਕਣ ਦੀ ਜਾਣਨ ਵਾਲੇ ਨੇ, ਅੰਤਰਜਾਮੀ ਦਾਤਾ ਜੀ, ਉਹਨਾਂ ਨੇ ਨਾ ਸਿੱਖ ਸੰਗਤਾਂ ਦੇ ਵਿੱਚ ਬੈਠਿਆਂ ਹੋਇਆਂ ਨੇ ਆਪਣੇ ਮੁੱਖ ਤੋਂ ਹੁਣ ਬਚਨ ਕੀਤੇ, ਸੰਬੋਧਨ ਕਰਕੇ। ਸੰਬੋਧਨ ਕਰਕੇ ਜਦੋਂ ਬਚਨ ਉਹ ਕਰਦੇ ਨਾ, ਤੇ ਬਚਨ ਕਰਦਿਆਂ ਹੋਇਆ ਇਸ ਤਰ੍ਹਾਂ ਵਾਕ ਉਹਨਾਂ ਆਖੇ ਹਨ।
1: ਕਿਉਂ ਕਰਾਹੋ ਤੁਮਲਿਨ ਹੋ ਨਾਹੀ, ਰਹੀ ਹਿਰਦੇ ਮੈਂ ਸਵਾਦਨ ਚਾਹੀ।
0: ਆਖਿਆ ਕੀ ਹੈ? ਕਹਿੰਦੇ ਭਾਈ ਤੁਸੀਂ ਕੜਾਹ ਪ੍ਰਸ਼ਾਦ ਕਿਉਂ ਨਹੀਂ ਲਿਆ, ਕੜਾਹ ਪ੍ਰਸ਼ਾਦ ਤੁਸੀਂ ਕਿਉਂ ਨਹੀਂ ਲਿਆ? ਵੀ ਤੁਹਾਡੇ ਹਿਰਦੇ ਦੇ ਵਿੱਚ ਰਸਾਂ ਦੀ ਚਾਹ, ਇੱਛਾ ਜਿਹੜੀ ਉਹ ਰਹੀ ਹੈ। ਜੇ ਲੈ ਲੈਂਦੇ ਉਹ ਤੇ ਫਿਰ ਇਹ ਇੱਛਾ ਜਿਹੜੀ ਉਹ ਨਾ ਰਹਿੰਦੀ।
1: ਸਭ ਚਿਤ ਰਾਮ ਕੋਇਰ ਦਿਸ਼ ਦੇਖ, ਤੁਮ ਕਿਉਂ ਕੇਨਸ ਦੰਬ ਵਿਸ਼ੇਖ।
0: ਗੁਰੂ ਪਾਤਸ਼ਾਹ ਨੇ ਇਸੇ ਤਰ੍ਹਾਂ ਬਾਬਾ ਰਾਮ ਕੋਇਰ ਜੀ ਵੱਲ ਵੇਖਿਆ, ਅਤੇ ਵੇਖਦਿਆਂ ਹੋਇਆਂ ਮਾਲਕ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਤੁਸੀਂ ਇਸ ਤਰ੍ਹਾਂ ਦੰਭ ਕਿਉਂ ਕੀਤਾ ਹੈ?
1: ਇੱਕ ਤੋਂ ਹਮਰੀ ਆ ਗਿਆ ਭਈ, ਦੁਤੀਏ ਬਾਛਤ ਬਿਦ ਨਿਰਮਈ।
0: ਕਹਿੰਦੇ ਇੱਕ ਤੇ ਤੁਸੀਂ ਇੱਕ ਤੇ ਸਾਡੀ ਆਗਿਆ ਨਾ, ਤੁਸੀਂ ਪ੍ਰਸ਼ਾਦ ਨਹੀਂ ਲਿਆ ਨਾ, ਇੱਕ ਸਾਡੀ ਆਗਿਆ, ਅਤੇ ਦੂਜਾ ਗੁਰੂ ਪਾਤਸ਼ਾਹ ਦੇ ਕੋਲੋਂ ਨਾ ਪ੍ਰਸ਼ਾਦ ਲੈਣਾ, ਹਾਸਲ ਕਰਨਾ, ਇਹ ਤੁਹਾਡੇ ਮਨ ਦੀ ਤਾਂਘ ਵੀ ਹੈ, ਮਨ ਦੀ ਇੱਛਾ ਵੀ ਹੈ, ਪਰ ਤੁਸੀਂ ਫਿਰ ਵੀ ਇਹ ਪ੍ਰਸ਼ਾਦ ਕਿਉਂ ਨਹੀਂ ਲਿਆ?
1: ਤਾਂ ਤੁਮਹੈ ਨਿਦੰਬ ਕਮਾਵਾਂ, ਜਿਸ ਤੇ ਮਨ ਕੋ ਨੈ ਨਾ ਥਿਰਥਾਵਾਂ।
0: ਕਹਿੰਦੇ ਵੀ ਇਹ ਕਰਮ ਤੁਸੀਂ ਕਿਉਂ ਕੀਤਾ, ਵੀ ਮਨ ਨੂੰ ਇਸ ਤਰੀਕੇ ਨਾਲ ਸਥਿਰਤਾ ਨਹੀਂ ਮਿਲੀ ਹੈ।
1: ਯਾ ਤੇ ਤੁਮਰੇ ਮੇਲ ਮਜਾਰੀ, ਹੋਏ ਪਖੰਡ ਕੋ ਬਾਸਾ ਭਾਰੀ।
0: ਕਹਿੰਦੇ ਵੀ ਇਸ ਤਰ੍ਹਾਂ ਸਾਰੇ ਦਾ ਸਾਰਾ ਜਿਹੜਾ ਤੁਹਾਡਾ ਮੇਲ ਹੈ, ਤੁਹਾਡੇ ਸਾਥੀ ਨੇ, ਉਹਨਾਂ ਦੇ ਵਿੱਚ ਸਾਰਾ ਦੰਭ ਜਿਹੜਾ ਪਾਖੰਡ ਰੂਪ ਦੇ ਵਿੱਚ ਪਸਰਿਆ ਹੈ।
1: ਜਿਸ ਕਲਯੁਗ ਤੇ ਡਰ ਉਰ ਚੀਨ, ਰਾਮ ਕੋਇਰ ਨੇ ਲੁੱਟਣ ਕੀਨ।
0: ਇਸ ਤਰ੍ਹਾਂ ਜੀ ਬਾਬਾ ਰਾਮ ਕੋਇਰ ਜੀ ਨੇ ਫਿਰ ਅੱਗੋਂ ਗੁਰੂ ਪਾਤਸ਼ਾਹ ਜੀ ਦਾ ਨਾ ਬੋਲ ਸੁਣ ਕੇ ਤੇ ਜਵਾਬ ਦਿੱਤਾ। ਹੁਣ ਮਾਤਾ ਜੀ ਨੇ ਤੇ ਜਾਣ ਲਿਆ ਨਾ ਵੀ ਮਨ 'ਚ ਧੀਰਜ ਹੈ, ਸਬਰ ਹੈ, ਵੀ ਉਹਨਾਂ ਨੇ ਬਿਰਤੀ ਉਪਰਾਮ ਕੀਤੀ ਹੈ, ਕੋਈ ਲਾਲਸਾ ਨਹੀਂ, ਕੋਈ ਲਾਲਚ ਨਹੀਂ, ਕੋਈ ਲੋਭ ਨਹੀਂ। ਅਤੇ ਗੁਰੂ ਸਾਹਿਬ ਜੀ ਨੂੰ ਹੁਣ ਬਾਬਾ ਰਾਮ ਕੋਇਰ ਮਾਲਕ ਪਾਤਸ਼ਾਹ ਜਾਣਦੇ ਨੇ ਵੀ ਉਹਨਾਂ ਨੇ ਕਿਉਂ ਇਸ ਤਰ੍ਹਾਂ ਨਹੀਂ, ਕਿਉਂ ਉਹ ਇਨਕਾਰੀ ਹੋਏ, ਕਿਉਂ ਉਹਨਾਂ ਨੇ ਬਾਕੀ ਸੰਗਤਾਂ ਵਾਂਗੂ, ਸਿੱਖਾਂ ਵਾਂਗੂ ਕੜਾਹ ਪ੍ਰਸ਼ਾਦ ਨਹੀਂ ਲਿਆ ਨਾ। ਕਹਿੰਦੇ ਵੀ ਜਿਸ ਬੁਰੇ ਸਮੇਂ ਦੇ ਪ੍ਰਭਾਵ ਤੋਂ ਡਰਦੇ ਹਨ, ਜਿਸ ਬੁਰੇ ਸਮੇਂ ਦੇ, ਜਿਸ ਕਲਯੁਗ 'ਤੇ ਡਰ ਉਰ ਚੀਨ, ਹਿਰਦੇ ਵਿੱਚ ਡਰ ਜਾਣੇ ਆ, ਰਾਮ ਕੋਇਰ ਨੇ ਲੁੱਟ। ਕਹਿੰਦੇ ਉਹਦਾ ਡਰ ਜਾਣਦਿਆਂ ਹੋਇਆ ਨਾ ਅਸੀਂ ਇਸ ਤਰੀਕੇ ਪ੍ਰਸ਼ਾਦ ਕੜਾਹ ਜਿਹੜਾ ਉਹਨੂੰ ਕੜਾਹ ਪ੍ਰਸ਼ਾਦ ਜਿਹੜਾ ਉਹਨੂੰ ਲੁੱਟਣ ਤੋਂ ਇਨਕਾਰੀ ਹੋਏ ਹਾਂ।
1: ਸਭ ਲੋਕਣ ਕੋ ਜੋ ਕਲਕਾਲ, ਪ੍ਰਵੇਸ਼ੈ ਪੂਰਨ ਮਾਰਗ ਚਾਲ।
0: ਕਹਿੰਦੇ ਵੀ ਸਾਰੇ ਲੋਕਾਂ ਦੇ ਉੱਤੇ ਪ੍ਰਭਾਵ ਪਿਆ, ਸਾਰੇ ਲੋਕਾਂ 'ਤੇ ਪ੍ਰਭਾਵ ਹੀ ਹੈ ਨਾ ਜੀ। ਤੁਸੀਂ ਹੁਣ ਵੀ ਵੇਖੋ ਕਿਤੇ ਸੰਗਤ ਵਿੱਚ ਬੈਠੇ ਹਾਂ ਆਪਾਂ, ਗੁਰਬਾਣੀ ਕੀਰਤਨ ਹੋ ਰਿਹਾ, ਗੁਰਬਾਣੀ ਦਾ ਜਾਪ ਹੋ ਰਿਹਾ, ਸੰਗਤਾਂ ਟਿੱਕੀਆਂ ਬੈਠੀਆਂ, ਅਤੇ ਜਦੋਂ ਕੜਾਹ ਪ੍ਰਸ਼ਾਦ ਵਰਤਣ ਲੱਗਦਾ ਫਿਰ ਵੇਖੋ ਪ੍ਰਭਾਵ ਹੈ। ਫਿਰ ਉਦੋਂ ਰੌਲਾ ਵੀ ਪੈਂਦਾ ਨਾ, ਸ਼ੋਰ ਵੀ ਮੱਚਦਾ, ਫਿਰ ਆਪਸੀ ਸਾਡੀ ਆਪਦੀਆਂ ਹੀ ਵਿਚਾਰਾਂ ਨਹੀਂ ਮੁੱਕਦੀਆਂ ਉਸੇ ਵੇਲੇ। ਫਿਰ ਉਦੋਂ ਨਾ ਗੁਰੂ ਸਾਹਿਬ ਦਾ ਆਦਬ, ਨਾ ਕੋਈ ਡਰ, ਨਾ ਕੋਈ ਭੈ, ਕੁਝ ਵੀ ਨਹੀਂ ਰਹਿ ਜਾਂਦਾ ਸਾਡੇ ਮਨਾਂ 'ਚ। ਉਦੋਂ ਤਾਂ ਬਸ ਇਹ ਹੁੰਦਾ ਵੀ ਹੁਣ ਬੜਾ ਬੜਾ ਕੜਾ ਪ੍ਰਸ਼ਾਦ ਮਿਲ ਜੇ ਵੀ ਲੈ ਕੇ ਅਸੀਂ ਘਰਾਂ ਨੂੰ ਚੱਲੀਏ, ਉਹ ਪ੍ਰਭਾਵ ਪੈਂਦਾ ਫਿਰ ਉੱਥੇ। ਪ੍ਰਭਾਵ ਕਾਹਦਾ? ਸਾਡੇ ਮਨ ਦੀਆਂ ਬਿਰਤੀਆਂ ਜਿਹੜੀਆਂ ਬੁਰੀਆਂ ਨਾ, ਉਹਨਾਂ ਬੁਰੀਆਂ ਬਿਰਤੀਆਂ ਉੱਤੇ ਪ੍ਰਭਾਵ ਵੀ ਬੁਰਾ ਹੀ ਹੈ। ਉਸੇ ਰੂਪ 'ਚ ਗੁਰੂ ਸਾਹਿਬ ਜੀ ਨੂੰ ਹੁਣ ਉਹਨਾਂ ਬਾਬਾ ਰਾਮ ਕੋਇਰ ਜੀ ਨੇ ਕਿਹਾ ਵੀ ਅਸੀਂ ਆਪਣੇ ਹਿਰਦੇ 'ਚੋਂ ਡਰ ਜਾਣੇ ਹਾਂ, ਤੁਹਾਡਾ ਅਦਬ ਤੁਹਾਡਾ ਸਤਿਕਾਰ ਵੀ ਸੰਗਤ ਵਿੱਚ ਬੈਠੇ ਹਾਂ। ਸੰਗਤ ਵਿੱਚ ਤਾਂ ਜਿੱਡੇ ਜ਼ਿਆਦਾ ਧੀਰਜ ਨਾਲ ਬੈਠਿਆ ਜਾਵੇ ਉਨਾ ਹੀ ਚੰਗਾ ਹੈ, ਜਿੰਨਾ ਜ਼ਿਆਦਾ ਧੀਰਜ ਨਾਲ ਬੈਠਿਆ ਜਾਵੇ, ਸਬਰ ਟਕਾ ਨਾਲ। ਫਿਰ ਗੁਰੂ ਸਾਹਿਬ ਜੀ ਨੇ ਨਾ ਕਹਿੰਦੇ ਸਭ ਲੋਕਾਂ ਕੋ ਜੋ ਕਲ ਕਲ, ਸਾਰੇ ਲੋਕਾਂ ਨੇ ਨਾ ਜੋ ਵਿਚਾਰੇ ਆਪਣੇ ਮਨ ਦੇ ਅੰਦਰ ਜੋ ਪ੍ਰਵੇਸ਼ ਹੈ ਪੌਰਨ ਮਾਰ, ਕਹਿੰਦੇ ਇਹਨਾਂ ਨੇ ਤਾਂ ਸਾਰਿਆਂ ਨੇ ਇੱਦਾਂ ਕਾਲ ਜਿਹੜਾ ਸੱਦਿਆ ਵੀ ਇਹਨਾਂ ਦੇ ਦਰਵਾਜ਼ਿਆਂ 'ਤੇ ਹੀ ਬੈਠਾ ਸੀ ਅਤੇ ਪ੍ਰਵੇਸ਼ ਹੈ ਸਰ ਸਭਨਾਂ ਦੇ ਹੈ ਅੰਦਰ ਇਹ ਪ੍ਰਵੇਸ਼ ਕੀਤਾ ਹੈ।
1: ਸੋ ਇਨ ਕੈ ਪਹੁੰਚੈ ਇਸ ਪਾਏ, ਫਦ ਹੈ ਕੋਟਨ ਕੋ ਪਵਿਛਾਏ।
0: ਕਹਿੰਦੇ ਵੀ ਕਿਲਿਆਂ ਤੋਂ ਛਾਲਾਂ ਮਾਰ ਕੇ ਪ੍ਰਵੇਸ਼, ਭਾਵ ਕਾਲ ਯੁੱਗ ਨੇ ਇਹਨਾਂ 'ਤੇ ਪ੍ਰਭਾਵ ਹੀ ਇੰਨਾ ਕੁ ਪਾਲਿਆ ਵੀ ਜਿਵੇਂ ਨਾ ਕੋਈ ਕਿਲਿਆਂ ਦੇ ਉੱਤੋਂ ਛਾਲਾਂ ਮਾਰ ਮਾਰ ਕੇ ਕਿਲੇ ਵਿੱਚ ਪ੍ਰਵੇਸ਼ ਕਰਦਾ ਨਾ, ਉੱਦਾਂ ਕਾਲ ਯੁੱਗ ਇਹਨਾਂ ਦੇ ਅੰਦਰ ਪ੍ਰਵੇਸ਼ ਕੀਤਾ ਹੈ।
1: ਹਿਮਾ ਬਚਾਓ ਨਾ ਬਣੈ ਤੁਮਾਰੇ, ਕਾਲ ਯੁੱਗ ਵਰਤੈ ਇਸੀ ਪ੍ਰਕਾਰੇ।
0: ਕਹਿੰਦੇ ਵੀ ਇਹ ਜਿਹੜਾ ਸਮਾਂ ਨਾ ਇਹਨੇ ਇਸੇ ਪ੍ਰਕਾਰ ਵਰਤਣਾ ਹੀ ਵਰਤਣਾ, ਕਿਸੇ ਤਰ੍ਹਾਂ ਵੀ ਇਹਦੇ ਤੋਂ ਬਚਿਆ ਨਹੀਂ ਜਾ ਸਕਦਾ। ਬਚਦਾ ਤਾਂ ਉਹ ਹੀ ਹੈ ਜਿੱਥੇ ਗੁਰੂ ਆਪ ਕਿਰਪਾ ਕਰੇ ਅਤੇ ਉਹ ਇਸ ਭੈੜੇ ਸਮੇਂ ਤੋਂ, ਭੈੜੀ ਵਿਚਾਰ ਤੋਂ, ਭੈੜੀ ਮਤ ਤੋਂ ਬਚ ਜਾਂਦਾ। ਕਲਯੁਗ ਰੱਥ ਅਗਣ ਕਾ ਕੂੜ ਅੱਗੇ ਰਥਵਾਹ, ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨਾ ਆਸਾ ਕੀ ਵਾਰ 'ਚ। ਹੁਣ ਇਹਦੇ ਤੋਂ ਤਾਂ ਹੀ ਬਚਿਆ ਜਾ ਸਕਦਾ ਜੇ ਗੁਰੂ ਕਿਰਪਾ ਕਰੇ, ਝੂਠ ਦੀ ਥਾਵੇਂ ਸੱਚ ਸਾਨੂੰ ਦੇ ਦੇਵੇ, ਸੱਚ ਜਦੋਂ ਜੀਵਨ ਵਿੱਚ ਆਣ ਵਸੇ। ਅਤੇ ਸਤਯੁਗ ਰੱਥ ਸੰਤੋਖ ਕਾ, ਕੋਲੇ ਸੰਤੋਖ ਹੋਵੇ ਅਤੇ ਸੱਤ ਕੋਲੇ ਹੋਵੇ, ਫਿਰ ਸਾਡੇ ਕੋਲ ਸਤਯੁਗ ਹੈ। ਸਬਰ ਹੋਣਾ ਚਾਹੀਦਾ ਧੀਰਜ, ਜਿੰਨਾ ਚਿਰ ਕੂੜ ਰਥਵਾਹੀ ਬਣਿਆ ਬੈਠਣ ਉਹਨਾਂ ਚਿਰ ਅਸੀਂ ਕਹੀਏ ਵੀ ਕਲਯੁੱਗ ਦਾ ਪ੍ਰਭਾਵ ਨਾ ਪਵੇ, ਇਹ ਨਹੀਂ ਹੋ ਸਕਦਾ। ਜਿਹੜੀ ਮਰਜ਼ੀ ਥਾਵੇਂ ਚਲੇ ਜਾਓ, ਜਿੱਥੇ ਕੂੜ ਰਥਵਾਹੀ ਹੋਏਗਾ, ਕੂੜ ਦਾ ਪ੍ਰਭਾਵ ਹੋਏਗਾ, ਝੂਠ ਦਾ ਪ੍ਰਭਾਵ ਹੋਏਗਾ, ਉੱਥੇ ਕਲਯੁੱਗ ਨੇ ਪ੍ਰਭਾਵ ਪਾਉਣਾ ਹੀ ਹੈ। ਜਿੱਥੇ ਝੂਠ ਹੋਏਗਾ ਉੱਥੇ ਕਲਯੁੱਗ ਹੋਏਗਾ, ਜਿੱਥੇ ਸੱਚ ਆ ਜਾਂਦਾ ਹੈ ਉੱਥੋਂ ਕਲਯੁੱਗ ਚਲੇ ਜਾਂਦਾ। ਇਸ ਤਰ੍ਹਾਂ ਜੀ ਸਤਿਗੁਰੂ ਜੀ ਕਹਿ ਰਹੇ, ਕਹਿੰਦੇ ਭਾਈ ਇਸ ਸਮੇਂ ਤੋਂ ਕਦੇ ਵੀ ਬਚਿਆ ਨਹੀਂ ਜਾ ਸਕਦਾ ਉਨਾ ਚਿਰ ਜਿੰਨਾ ਚਿਰ ਗੁਰੂ ਕਿਰਪਾ ਨਾ ਕਰੇ। ਉਹ ਸਾਰੀ ਦੀ ਸਾਰੀ ਵਾਰਤਾ ਗੁਰੂ ਸਾਹਿਬ ਕਿਵੇਂ ਦਰਸਾਉਂਦੇ ਨੇ, ਆਪ ਸੰਗਤਾਂ ਅਗਲੇਰੇ ਦੀਵਾਨਾ ਅੰਦਰ ਸਰਵਣ ਕਰੋਗੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ

ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਹਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ

ਚਿਤ ਆਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸਿੱਖਾਂ ਦਾ ਮਰਨੀ ਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਗਾਂ ਤੋਂ ਸਮਤ ਬਖਸ਼ਣੀ ਦਾਰੇ ਆਇਓ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਟਾਵਾਂ ਦਰ ਮਨਜ਼ੂਰ।

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਈਆ, ਕਾਲ ਕੀ ਤਵੇ ਚਲਾਇਓ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਵੋਚ ਹੈ, ਖੋਜ ਸ਼ਬਦ ਮੈਂ ਲੇ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਖਵਾ।

বলে ওহে গুরুজি কা খালসা ওহে গুরুজি কি ফতেহ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਰਜੁਨੀ ਸਹਿਬੰ ਗੁਰ ਪ੍ਰਸਾਦ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ

ਪਹਿਲਾ ਛੇ ਘਰ ਛੇ ਗੁਰੂ ਛੇ ਉਪਦੇਸ਼ ਗੁਰੂ ਗੁਰ ਏਕ ਹੋਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਬਣਾਈ ਤੋਇ ਰਹਾਓ ਵਿਸਵੇ ਚਸਿਆ ਘੜੀਆਂ ਪਹਿਰਾਂ ਤਿੱਤੀ ਵਾਰੀ ਮਾਂ ਹੁਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾ ਸ੍ਰੀ ਮਹਲਾ ਪਹਿਲਾ ਗਗਨ ਮਹਿਥਾਲ ਰਵ ਚੰਦ ਦੀਪਕ ਬਣੇ ਤਾਰਕ ਮੰਡਲ ਜਨਕ ਮੋਤੀ ਧੂਪ ਮਾਲਿਆਣ ਲੁਪਮਣ ਚਵਰੋ ਕਰੇ ਸਗਲ ਬਨ ਰਾਏ ਫੁੱਲੰਤ ਜੋਤੀ ਕੈਸੀ ਆਰਤੀ ਹੋਏ ਪਾਉ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾ ਜੰਤ ਭੇਰੀ ਰਹਾਉ ਸਹਿਸ ਤਵ ਨੈਣ ਨਨ ਨੈਣ ਹੈ ਧੋਏ ਕੋ ਸਹਿਸ ਮੂਰਤਨ ਨਾਇਕ ਤੋਈ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿੱਚ ਚਲਤ ਮੋਈ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰੂ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋ ਬਿਤ ਮਨੋਵਨ ਦਿਨ ਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੇ ਕੋਏ ਜਾਂਦੇ ਤਿਰਨਾਏ ਵਾਸਾ ਰਾ ਗੌੜੀ ਪੂਰਵੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਪਉ ਪਰਿਆ ਮਲ ਸਾਧੂ ਖੰਡਲ ਖੰਡਾਏ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਆਰਲੇ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨ ਵਡਾਏ ਕਰ ਨਡਾਉਤ ਮੁਨ ਵਡਾਏ ਰਹਾਉ ਸਾਕਥ ਹਰ ਰਸ ਸਾਧਨ ਜਾਣਿਆ ਤਰਿਅੰਤਰੋਂ ਮੈਂ ਕੰਡਾਏ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਜਮਕਾਲ ਸਹਿ ਸੇ ਡੰਡਾਏ ਹਰ ਜਨਾ ਰਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾਏ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡ

ਪੰਜਵਾਂ ਹਰੋ ਬੇਨਤੀ ਸੁਣੋ ਮੇਰੇ ਮੀਤਾਂ ਸੰਤ ਟਹਿਲ ਕੀ ਵੇਲਾ ਤੀਆਂ ਖਾਟ ਚਲੋ ਹਰ ਲਾਇਆ ਕੈ ਬਸਨ ਸੁਹੇਲਾ ਆਓ ਘਟੈ ਦਿਨ ਸਰੇ ਨਾਰੇ ਮਨ ਗੁਰ ਮਲਕਾ ਸਵਾਰੇ ਰਹਾਓ ਏ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਆਜੋ ਔਰ ਗੁਰ ਤੇ ਮਨੇ ਬਸੇਰਾ ਨਿਜ ਕਰ ਮੈਲ ਪਾਵ ਸੁਖ ਸਹਿਜੇ ਬੌੜ ਨਾ ਹੋਏ ਗੋ ਫੇਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ

0: ਵਾਹਿਗੁਰੂ ਜੀ ਕੀ ਫਤਿਹ।
1: ਸਵਈਏ ਮਹੱਲੇ ਤੀਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋਈ ਪੁਰਖ ਸਿਵਰ ਸਾਚਾ, ਜਾ ਕਾ ਇੱਕ ਨਾਮ ਅਛਲ ਸੰਸਾਰੇ, ਜਿਨ ਭਗਤ ਭਵ ਜਲ ਤਾਰੇ, ਸਿਮਰਹੁ ਸੋਈ ਨਾਮ ਪ੍ਰਧਾਨ, ਤਿਤ ਨਾਮ ਰਸਿਕ ਨਾਨਕ ਲਹਿਣਾ ਥਪਿਓ, ਜੇਨ ਸਰਬ ਸਿੱਧੀ ਕਵ ਜਨ ਕਲ ਸਬੁੱਧੀ, ਕੀਰਤ ਜਨ ਅਮਰਦਾਸ ਬਿਸਤਰੀਆ, ਕੀਰਤ ਰਵ ਕਿਰਨ ਪ੍ਰਗਟ ਸੰਸਾਰ, ਸਾਖ ਤਰੋਵਰ ਮਵਲ ਸਰਾ, ਉੱਤਰ ਦਖਿਣੈ ਪੂਬਰ ਪੱਛਿਮ, ਜੈ ਜੈ ਕਾਰਜ ਪੰਥ ਨਰਾ, ਹਰ ਨਾਮ ਰਸਨ ਗੁਰਮੁਖ ਬਰਦਾਇਓ, ਉਲਟ ਗੰਗ ਪੱਛਿਮ ਧਰਿਆ, ਸੋਈ ਨਾਮ ਅਛਲ ਭਗਤ ਹੈ ਭਵ ਤਾਰਨ, ਅਮਰਦਾਸ ਗੁਰ ਕੋ ਫੁਰਿਆ, ਸਿਮਰਹਿ ਸੋਈ ਨਾਮ ਜਖ ਅਰ ਕਿਨਰ, ਸਾਧਿਕ ਸਿੱਧ ਸਮਾਦ ਹਰਾ, ਸਿਮਰਹਿ ਨਖਿਅਤਰ ਅਵਰ ਧਰੂ ਮੰਡਲ, ਨਾਰਦਾਦ ਪ੍ਰਹਿਲਾਦ ਵਰਾ, ਸਸੀਅਰ ਅਰ ਸੂਰ ਨਾਮ ਉਲਾਸ ਹੈ, ਸੈਲ ਲੋ ਜਿਨ ਉਦਰਿਆ, ਸੋਈ ਨਾਮ ਅਛਲ ਭਗਤ ਹੈ ਭਵ ਤਾਰਨ, ਅਮਰਦਾਸ ਗੁਰ ਕੋ ਫੁਰਿਆ, ਸੋਈ ਨਾਮ ਸਿਵਰ ਨਵਨਾਥ ਨਿਰੰਜਨ, ਸ਼ਿਵ ਸਨ ਕਾਦ ਸਮੁਦਰਿਆ, ਚਵਰਾਸੀ ਸਿੱਧ ਬੁੱਧ ਜਿਤ ਰਾਤੇ, ਅੰਬਰੀਕ ਭਵ ਜਲ ਤਰਿਆ, ਉਧੋ ਅਕਰੂਰ ਤਿਲੋਚਨ ਨਾਮਾ, ਕਲ ਕਬੀਰ ਕਿਲ ਵਿਖ ਹਰਿਆ, ਸੋਈ ਨਾਮ ਅਛਲ ਭਗਤ ਹੈ ਭਵ ਤਾਰਨ, ਅਮਰਦਾਸ ਗੁਰ ਕੋ ਫੁਰਿਆ, ਤਿਤ ਨਾਮ ਲਾਗ ਤੇ ਤੀਸ ਧਿਆਵਹਿ, ਜਤੀ ਤਪੀਸਰ ਮਨ ਵਸਿਆ, ਸੋਈ ਨਾਮ ਸਿਮ

ਤੇ ਨਰ ਦੁੱਖ ਨਹਿ ਭੁੱਖ ਤੇ ਨਰ ਨਿਧਨ ਨੂੰ ਕਹੀਐ ਤੇ ਨਰ ਸੋਕ ਨੂੰ ਹੋਵੈ ਤੇ ਨਰ ਸੇ ਅੰਤ ਨਾਲ।

ਤੇ ਨਰ ਸੇਵ ਨੂੰ ਕਰੈ ਤੇ ਨਰ ਸਹਿ ਸਹਿ ਸਮਪਹਿ ਤੇ ਨਰ ਦੁਲੀਚੇ ਬਹਿ ਤੇ ਨਰ ਉਥਪ ਬਿਥਪਹਿ ਸੁਖ ਲਹਿ ਤੇ ਨਰ ਸੰਸਾਰ ਮੈਂ ਅਬਹਿ ਪਟ ਰਿਪ ਮਦ ਤੇ ਸਕਿਆਥ ਤੇ ਨਰ ਜਾਲਪ ਭਣੈ ਗੁਰ ਅਮਰਦਾਸ ਸੋ ਪ੍ਰਸੰਨ ਜਿਹੇ ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਹ ਇੱਕ ਇੱਕ।

0: ਇੱਕ ਅਰ ਪੰਜ ਸਿੱਧ ਪੈਂਤੀਸ ਨਾ ਖੀਣੋ ਇੱਕੋ ਜੇ ਲਾਖ ਲਖੋਂ ਅਲੱਖ ਹੈ ਇੱਕ ਇੱਕ ਕਰ ਵਰਣਿਓ ਗੁਰ ਅਮਰਦਾਸ ਜਾਲਪ ਭਣੈ ਤੂੰ ਇੱਕ ਲੋੜਹਿ ਇੱਕ ਮੰਨਿਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸਮਾਣੀ ਜੇ ਮਤ ਤ੍ਰਿਲੋਚਨ ਚਿੱਤ ਭਗਤ ਕੰਬੀ ਰਹਿ ਜਾਣੀ ਰੁਕ ਮਾਂਗਦ ਕਰਤੂਤ ਰਾਮ ਜੰਪੋ ਨਿਤ ਪਾਈ ਅਮਰੀਕ ਪ੍ਰਹਿਲਾਦ ਸ਼ਰਨ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੂ ਮੁਕਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੂ ਮੁਕਤ
1: ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਵਿਨਾਸੈ ਗੁਰ ਅਮਰਦਾਸ ਪਰਸੀਐ ਸਿੱਧ ਸਾਧਿਕ ਆਸਾ ਸੈ ਗੁਰ ਅਮਰਦਾਸ ਪਰਸੀਏ ਧਿਆਨ ਲਈਏ ਪੋ ਮੁੱਕੈ ਗੁਰ ਅਮਰਦਾਸ ਪਰਸੀਏ ਅਭੋ ਲੱਭੈ ਗੋ ਚੁੱਕੈ ਇੱਕ ਬਿਨ ਦੁੱਗਣ ਜੋ ਤੁਰ ਹੈ ਜਾਂ ਸੁਮੰਤਰ ਮਾਨਵੈ ਲਹੈ ਜਾਲ ਪਾ ਪਦਾਰਥ ਇਤੜੈ ਗੁਰ ਅਮਰਦਾਸ ਡਿੱਠੇ ਮਿਲੈ ਸੱਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ੍ਰਹਿਓ ਤਾਂ ਤੇ ਅੰਗਦ ਲਹਿਨਾ ਪ੍ਰਗਟ ਤਾਸ ਚਰਨ ਲਿਵ ਰਹਿਓ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਗਮਨ ਵਖਾਨੋ ਜੋ ਗੁਣ ਅਲਖ ਅਗਮ ਤਿਨਹੋ ਗੁਣ ਅੰਤ ਨਾ ਜਾਣੋ ਬਹੁਤ ਤੋ ਵਿਧਾਤੇ ਨਿਰਮਯੋ ਸਭ ਸੰਗਤ ਕੁਲ ਉਦਰੰਗ ਗੁਰ ਅਮਰਦਾਸ ਕੀਰਤ ਕਹੈ ਤਰਾਹੇ ਤਰਾਹੇ ਤੋ ਪਾਸ ਸ਼ਰਨ।

பார்த்து சுனையோர் சங்கத்து தேமிலந்து ஜ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸਾਂਝੀ ਬਾਲਤਾ ਦੇ ਰਹਿਬਰ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਚਵਰ ਔਰ ਤਖਤ ਦੇ ਮਾਲਕ, ਐਸੇ ਦੀਨ ਦਿਆਲ ਸਤਿਗੁਰੂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਤ੍ਰੁੱਠ ਕੇ ਪ੍ਰਸੰਨ ਹੋ ਕਰਕੇ ਸਾਡੇ ਸਭਨਾਂ ਦੀ ਝੋਲੀ ਦੇ ਵਿੱਚ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਟੋਡੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 716 ਅੰਗ ਦੇ ਉੱਪਰ ਸੁਭਾਵਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪ੍ਰੇਮ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ। ਟੋਡੀ ਮਹੱਲਾ ਪੰਜਵਾ, ਘਰ ਪੰਜਵਾ ਦੋ ਪਦੇ,

Ah,

ਸੱਚ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚ ਤੇਰੇ ਲੋ ਸੱਚੇ ਆਕਾਰ ਸੱਚ ਤੇਰੇ ਕਰਨ ਸਰਬਿਚਾਰ ਸੱਚਾ ਤੇਰਾ ਅਮਰ ਸੱਚਾ ਦੀ ਬਾਣ ਸੱਚਾ ਤੇਰਾ ਹੁਕਮ ਸੱਚਾ ਫੁਰਮਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚ ਤਦਾਖ ਲੱਖ ਕਰੋੜ ਸੱਚਾ ਸਵਤਾਨ ਸੱਚਾ ਸਬਜੋ ਸੱਚੀ ਤੇਰੀ ਸ਼ਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ।

ਇਹੋ ਜੱਗ ਸੱਚ ਕੀ ਹੈ ਕੋਠੜੀ ਸੱਚ ਕਾ ਵਿੱਚ ਵਾ ਇੱਕ ਨਾ ਹੁਕਮ ਸਮਾਇਲ ਇੱਕ ਨੁਕਮ ਕਰ ਬਿਨਾਸ ਇੱਕ ਨਾ ਭਾਣਾ ਕੱਢ ਲਿਕ ਨਾ।

ਨੀ ਖੱਡਹਿ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਗੁੰਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹਾ ਵਿਸ

ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਕਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਗੁਣਸੀਰਨ।

ਸਿੱਖੀ ਸਿੱਖਿਆ ਗੁਰ ਵਿਚਾਰ ਨਗਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੋ ਮਾਂ ਦਹਾਣੀਆਂ ਨਗਾਹ ਪੰਖੇ ਪਾਉਂਦੀਆਂ ਲੈ ਨਸਾਹ ਸੂਏ ਚਾੜ ਢੁਆਈਏ ਜੰਤ ਨਾਨਕ ਪਾਉਂਦਿਆਂ ਗਣਤ ਅਨੰਤ।